ਮੈਨੂੰ ਕਿਤੋਂ ਫੂਟਰੋ ਗੀਤ ਸੁਣਿਓ ਤੋ ਨਾਨੀ ਤੋਂ ਦੇਖੋ ਹਮੇਸ਼ਾ ਲਾਡ ਲਡਾਂਤੀ ਆਈ ਹੈ ਔਰ ਦੇਖੋ ਅਬ ਤੋ ਇਹ ਗਰਮੀਆਂ ਦੀ ਛੁੱਟੀਆਂ ਵੀ ਹੋ ਜੀ ਤੋ ਸਾਰਾ ਆਪ ਗਏ ਨਾਨੇ ਰੇ ਕਾਨੀ ਵੱਜੇਗਾ ਹੈ ਨੀ ਤੋ ਇੱਕ ਬੋ ਟੇਮੋ ਤੋ ਵੀ ਟੇਮ ਗੀ ਤੋ ਬਾਤ ਹੀ ਕੇ ਕਹਿਣੀ ਕਿੱਤਾ ਦੇਖੋ ਮਾਮੇ ਗਾ ਟੱਬਰ ਹੈ ਨੀ ਬੂਆ ਗਾ ਟੱਬਰ ਇਕੱਠਾ ਹੋ ਗਏ ਇੱਕ ਸਾਗਰ ਰੋਟੀ ਜੀਮਤਾ ਹੈ ਛੁੱਟੀਆਂ ਕੋ ਬੋ ਮਜੋ ਨਿਆਰੋ ਹੀ ਹੁਣ ਤੋ ਬਾਗ ਮੈਂ ਜਾ ਕੇ ਅਰ ਦੇਖੋ ਆਪਣੇ ਕੇਰੀਆਂ ਤੋੜਤਾ ਅਰ ਨਾਨੇ ਨਾਨੀ ਸਾਗੇ ਬੈਠ ਕੇ ਰਾਤ ਨੇ ਅਤਾਈਆਂ ਕਰਤਾ ਸਾਰਾ ਹੈ ਨੀ ਸਾਰਾ ਅਤਾਈ ਕਰਤਾ ਹੁਣ ਤਬੰਗ ਬੀਚ ਮੈਂ ਬੈਠ ਕੇ ਕਿਤੋਂ ਹੀ ਅੱਛੋ ਲੱਗਤੋ ਤੋ ਅਬ ਬਈ ਚੀਜ਼ਾਂ ਕੀ ਹੈ ਕਿ ਦੇਖਣ ਨੇ ਮਿਲੇ ਕੋ ਨਹੀਂ ਕਿਉਂਕਿ ਦੇਖੋ ਹਰ ਕਿੰਗੇ ਕਰਨੇ ਕੀ ਹੈ ਕਿ ਫੋਨ ਹੋ ਗਿਆ ਹਰ ਕੋਈ ਫੋਨ ਮਾਈ ਬੜ ਗਿਓ ਤੋ ਬੀ ਚੀਜ਼ਾਂ ਹੀ ਜੀ ਕਿ ਬੇ ਬੀ ਟੇਮ ਗਏ ਮਾਈ ਰਹੇਗੀ ਤੋ ਆਪਣਾ ਪ੍ਰਯਾਸ ਉਹ ਹੋਣਾ ਚਾਹੀਦਾ ਕਿ ਜਦ ਵੀ ਟੱਬਰੀਆ ਕੋਈ ਆਵੇ ਨਾਨੇ ਰਹੇ ਤੋ ਆਪਾਂ ਕੀ ਹੈ ਕਿ ਪਹਿਲਾਂ ਜੀ ਕੋ ਜੀਵਨ ਆਪਾਂ ਜੀਓ ਨਹੀਂ ਥੋੜ੍ਹਾ ਬਹੁਤ ਤੋ ਬਿੰਗੋ ਹਿੱਸੋ ਬਾਂ ਟੱਬਰੀਆ ਨੇ ਮਿਲਣਾ ਹੀ ਚਾਹੀਦਾ ਬਾਂ ਸਾਗ ਬਾਂ ਅੱਛਾ ਅੱਛਾ ਖੇਲ ਖਿਲਾਵਾਂ ਬਾਂ ਅੱਛੀ ਅੱਛੀ ਨਾਨੀ ਦੇਖੋ ਕਿਤੀ ਚੀਜ਼ਾਂ ਬਣਾ ਕੇ ਰੱਖ ਦਿਨ ਗੇ ਬਿਲੋਣੋ ਕਰਤੀ ਤੋ ਠੰਡੀ ਰੋਟੀ ਸਾਗ ਚੂੰਟੀ ਉਗਾਲ ਦਿੰਦੀ ਤੋ ਡਾਢੋ ਹੀ ਚੋਖੋ ਲਾਗ ਤੋ ਨੂੜੋ ਬਣਾ ਖਾਂਤਾ ਔਰ ਦੁਪਹਿਰ ਸਾਰੇ ਦੁਪਹਿਰ ਨੀਂਦ ਤੋ ਕਹਿੰਗੀ ਆਂਤੀ ਟਿਕਤਾ ਹੀ ਕੋਨੀ ਆ ਕਦੀ ਪੇੜਾਂ ਪਰ ਚੜਤਾ ਕਦੀ ਕੀ ਕਰਤਾ ਹੈ ਔਰ ਸਾਰਾ ਦਿਨ ਗਲੀ ਮਾਈ ਰਹਿੰਦੀ

ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਹਰਜੀਤ ਕੌਰ ਹਾਜ਼ਰ ਹੈ ਤੁਹਾਡੀ ਸੇਵਾ ਵਿੱਚ। ਪ੍ਰੋਗਰਾਮ ਗਿਣ ਕੇ ਕੁਝ ਬਾਤਾਂ ਕੁਝ ਗੀਤ, ਇਸ ਵਿੱਚ ਅਸਾਂ ਤੁਹਾਡੇ ਨਾਲ ਗੱਲਾਂ ਵੀ ਕਰੇ ਸਾਂ ਤੇ ਸਿਰਾਇਕੀ ਗੀਤਾਂ ਦਾ ਸਵਾਦ ਵੀ ਗਿਣ ਸਾਂ। ਤਾਂ ਪਹਿਲਾਂ ਸੁਣੇਂਦੇ ਹਾਂ ਇਹ ਸਿਰਾਇਕੀ ਗੀਤ ਆਬਿਦਾ ਪਰਵੀਨ ਦੀ ਆਵਾਜ਼ ਵਿੱਚ।

ਗੀਤ ਤੁਸਾਂ ਆਬਿਦਾ ਪਰਵੀਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਸੁਣਨਾ ਲਿਓ, ਗੱਲ ਕਰੇਂਦੇ ਹਾਂ ਸਾਝੇ ਪਰਿਵਾਰਾਂ ਦੀ। ਪਹਿਲਾ ਗਰਾਵਾਂ ਵਿੱਚ ਸ਼ਹਿਰਾਂ ਵਿੱਚ ਕਿਹੜੇ ਵੱਡੇ ਵੱਡੇ ਪਰਿਵਾਰ ਥੀਂਦੇ ਹਈ। ਘਰ 'ਚ ਖਿਲਣਾ, ਮਿਲ ਜੁਲ ਕੇ ਰਹਿਣਾ, ਕਿਸੇ ਗੱਲ ਦੀ ਚਿੰਤਾ ਹੀ ਕਹਿਣੀ। ਤੇ ਹੁਣ ਇਕੱਲੇ ਇਕੱਲੇ ਪਰਿਵਾਰ ਥੀ ਗਏ, ਸਾਰੀਆਂ ਭਾਜੜਾਂ ਇੱਕੋ ਬੰਦੇ ਦੇ ਸਿਰ ਤੇ। ਪਰ ਹਾਲਾਂ ਵੀ ਬਹੁ ਪਰਿਵਾਰ ਸਾਝੇ ਰਹਿਣ ਦੇ ਪਏ ਹਨ। ਇਹਦੇ ਬਹੁ ਫਾਇਦੇ ਹਨ। ਤੁਹਾ ਕੋ ਕੋਈ ਵੀ ਦੁੱਖ ਤਕਲੀਫ ਆਵਣ ਤੇ ਸਾਰਾ ਪਰਿਵਾਰ ਤੁਹਾਡੇ ਨਾਲ ਹੀ। ਦੂਜਾ, ਅੱਜ ਕੱਲ ਮੀਆਂ ਬੀਬੀ ਦੋ ਨੌਕਰੀ ਤੇ ਵੰਜਦੇ ਹਨ, ਪਿੱਛੋਂ ਬਾਲਾਂ ਕੋ ਕੌਣ ਸਾਂਭ ਸੀ। ਤੇ ਜੇ ਸਾਝਾ ਪਰਿਵਾਰ ਥੀਵੇ ਤਾਂ ਘਰ ਚ ਰਹਿਣ ਦੇ ਦਾਦਾ ਦਾਦੀ ਤਾਈ ਚਾਚੀ ਬਾਲਾਂ ਕੋ ਡੇਦੇ ਤਾਂ ਡਰ ਵਾਲੀ ਗੱਲ ਹੀ ਕਹਿਣੀ। ਉੱਥਾਂ ਹੀ ਸਾਝੇ ਪਰਿਵਾਰਾਂ ਵਿੱਚ ਜਦਣ ਮਦਦ ਦੀ ਜ਼ਰੂਰਤ ਥੀਵੇ ਤਾਂ ਘਰੋਂ ਮਦਦ ਮਿਲ ਵੈਂਦੀ ਹੈ। ਘਰ ਵਿੱਚ ਕੈਸੀ ਵੀ ਪਰੇਸ਼ਾਨੀ ਆ ਥੀਵੇ ਤਾਂ ਸਾਰਾਂ ਦੇ ਵਿਚਾਰਾਂ ਕੋ ਗਿਣ ਕੇ ਚੰਗੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ। ਘਰ ਦਾ ਕੋਈ ਮੈਂਬਰ ਮਾੜੀ ਸੰਗਤ ਵਿੱਚ ਪੈ ਜਾਵੇ ਤਾਂ ਬਜ਼ੁਰਗਾਂ ਦੀਆਂ ਮਤਾਂ ਕੰਮ ਆਉਂਦੀਆਂ ਹਨ, ਕਿਉਂਕਿ ਇਨ੍ਹਾਂ ਕੋ ਤਜੁਰਬਾ ਹੁੰਦਾ ਹੈ। ਸਾਝੇ ਪਰਿਵਾਰਾਂ 'ਚ ਬਾਲਾਂ ਕੋ ਚੰਗੇ ਸੰਸਕਾਰ ਮਿਲ ਸੀ ਤਾਂ ਬਾਲ ਆਗਿਆਕਾਰੀ ਬਣ ਸੀ। ਸਾਝੇ ਪਰਿਵਾਰਾਂ ਵਿੱਚ ਸਾਝਾ ਖਾਣਾ ਬਣਿੰਦਾ ਹੈ, ਸਾਰਾ ਰਲ ਮਿਲ ਖਾਵਣਾ ਹੈ ਤਾਂ ਭੈਣਾਂ ਭੀਰਾਵਾਂ ਵਿੱਚ ਸਾਝ ਬਣਿੰਦੀ ਹੈ। ਇਕੱਲੇ ਇਕੱਲੇ ਰਹਿਣ ਤੇ ਤਾਂ ਰਿਸ਼ਤੇ ਹੀ ਖਤਮ ਥੀਂਦੇ ਪਏ ਹਨ। ਸਾਕੂ ਵਾਲਾ ਲੋੜ ਹੈ ਸਾਝੇ ਪਰਿਵਾਰ ਵਿੱਚ ਰਹਿਣ ਦੀ। ਤੇ ਹੁਣ ਵਾਲਾ ਹੀ ਇੱਕ ਗੀਤ ਸੁਣੇਂਦੇ ਹਾਂ। ਗੀਤ ਹੈ, ਲੱਗੀ ਵਾਲੇ ਨੂੰ ਨੀਂਦ ਨਹੀਂ ਆਉਂਦੀ, ਤੇਰੀ ਕਿਵੇਂ ਅੱਖ ਲੱਗ ਗਈ।

ਉਨੀਆਂ ਘਿਨਾ ਸਾਂ ਜਿਤਨੀ ਲੋੜ ਥੀ ਵੇ, ਨਹੀਂ ਤਾਂ ਗਲ ਜਾ ਸਨ, ਕੀੜਾ ਲੱਗ ਜਾ ਸੀ ਤੇ ਸੁੱਟ ਨਾ ਪੋ ਸੀ। ਉਹਦਾ ਲਾਭ ਕਹਿਨੀ। ਤੇ ਹੁਣ ਇੱਕ ਗੀਤ ਸੁਣਾ ਵੰਜੇ, ਬਹੁ ਵਧੀਆ ਗੀਤ ਹੈ। ਨਾ ਤੂੰ ਮਿਲ ਸੈਂ, ਨਾ ਦੁੱਖ ਮਿਟ ਸਨ, ਨਾ ਮੈਂ ਇਜ਼ਹਾਰ ਕਰ ਸਕਸਾਂ।

ਗੀਤ ਤੁਸਾਂ ਅਤੌਲਾ ਖਾਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਇੱਕ ਬਹੁ ਵਧੀਆ ਗੱਲ ਤੁਹਾਡੇ ਨਾਲ ਕਰੇ ਸਾਂ ਕਿ ਇਸਤਕਬਾਲ ਫੁੱਲਾਂ ਨਾਲ ਨਹੀਂ ਕਿਤਾਬਾਂ ਨਾਲ ਕਰੋ। ਅਕਸਰ ਅਸਾਂ ਜਨਮ ਦਿਨ, ਸਾਲਗਿਰਾ, ਘਰ ਪ੍ਰਵੇਸ਼ ਤੇ ਫੁੱਲਾਂ ਦੇ ਗੁਲਦਸਤੇ ਭੇਟਾ ਕਰਦੇ ਹਾਂ। ਇਹ ਬਹੁ ਚੰਗਾ ਤੋਹਫਾ ਹੈ, ਪਰ ਫੁੱਲ ਪਹਿਲੀ ਗੱਲ ਤਾਂ ਅੱਜ ਕੱਲ ਕਿਹੜੇ ਮਹਿੰਗੇ ਥੀ ਗਏ ਹਨ। ਗੁਲਦਸਤਾ 300-400 ਰੁਪਈਏ ਤੋਂ ਘੱਟ ਕਹਿਣੀ, ਵਲਾ ਇਹ ਫੁੱਲ ਛੇਤੀ ਮੁਰਝਾਵਣ ਲੱਗੇ ਹਨ। ਲੋਕ

ਗੁਲਦਸਤੇ ਬਾਹਰ ਸੁੱਟ ਦਿੰਦੇ ਹਨ। ਏਡੀਆਂ ਗੱਲਾਂ ਕਰਨ ਦਾ ਸਾਡਾ ਮਤਲਬ ਇਹ ਥੀ ਸੀ, ਫੁੱਲਾਂ ਦੀ ਛਾਂ ਤੇ ਜੇ ਅਸਾਂ ਕਿਤਾਬਾਂ ਤੋਹਫੇ ਵਿੱਚ ਦੇਵੀਏ ਤਾਂ ਕਿੱਦਾਂ ਲੱਗ ਸੀ। ਕਿਤਾਬ ਤਾਂ ਉਸ ਕੋਲੋਂ ਰੱਖੀ ਰਹਾ ਸੀ, ਜਦਣ ਦੇਖੇ ਸੀ ਯਾਦ ਕਰੇ ਸੀ। ਇਸ ਕੀਤੇ ਇਸਤਕਬਾਲ ਫੁੱਲਾਂ ਨਾਲ ਨਹੀਂ ਕਿਤਾਬਾਂ ਨਾਲ ਕਰੋ। ਕਿਤਾਬਾਂ ਇਨਸਾਨ ਦੀਆਂ ਵਧੀਆ ਮਿੱਤਰ ਸਾਬਤ ਹੁੰਦੀਆਂ। ਬਹੁ ਪੜ੍ਹੇ ਲਿਖੇ ਲੋਕ ਤਾਂ ਇੱਕ ਦੂਜੇ ਕੋ ਕਿਤਾਬਾਂ ਹੀ ਬੇਟਾ ਕਰਦੇ ਹਨ। ਕਿਤਾਬਾਂ ਕੋਈ ਵੀ ਹੋਵਣ, ਕਿਸੇ ਕਹਾਣੀਆਂ ਦੀਆਂ, ਕਵਿਤਾਵਾਂ ਦੀਆਂ, ਭਾਵੇਂ ਧਾਰਮਿਕ ਹੋਵਣ, ਇਤਿਹਾਸ ਦੀਆਂ ਕਿਤਾਬਾਂ, ਗਿਆਨ ਵਿਗਿਆਨ ਦੀਆਂ ਕਿਤਾਬਾਂ, ਕਿਤਾਬਾਂ ਦੀ ਆਪਣੀ ਹੀ ਇੱਕ ਵੱਖ ਹੀ ਦੁਨੀਆ ਥੀਂਦੀ ਹੈ, ਜਿਸ ਵਿੱਚ ਮਜ਼ਾ ਹੈ, ਸੁੱਖ ਹੈ, ਖੁਸ਼ੀ ਹੈ। ਕਿਤਾਬਾਂ ਕਿਸੇ ਨਾਲ ਵੈਰ ਨਹੀਂ ਰੱਖਦੀਆਂ। ਤੁਸੀਂ ਕਿਤਾਬ ਵਿੱਚੋਂ ਕੁਝ ਪੜ੍ਹ ਗਿਣ ਕੇ ਦੂਜੇ ਕੋ ਦੱਸਦੇ ਹੋ ਤਾਂ ਕਿਹੜਾ ਖੁਸ਼ ਥੀਂਦੇ ਹੋ। ਇਹੀ ਹੈ ਕਿਤਾਬ ਦਾ ਸੁੱਖ। ਪੁਸਤਕਾਂ ਸਾਕੂ ਸਹੀ ਪੰਧ ਵੀ ਦੱਸਦੀਆਂ ਹਨ। ਪੁਸਤਕਾਂ ਸਾਕੂ ਅੰਧਾਰਾ ਵਿੱਚੋਂ ਕੱਢ ਕੇ ਰੋਸ਼ਨੀ ਵੱਲ ਗਿਣ ਦਿੰਦੀਆਂ ਹਨ। ਪੁਸਤਕਾਂ ਪੜ੍ਹਨ ਵਾਲਾ ਇਨਸਾਨ ਤਰੱਕੀ ਦੇ ਪੰਧ ਤੇ ਟੁਰਦਾ ਹੈ। ਇਸ ਕੀਤੇ ਕਿਤਾਬਾਂ ਆਪ ਵੀ ਪੜ੍ਹੋ ਤੇ ਦੂਜਿਆਂ ਕੋ ਵੀ ਤੋਹਫੇ ਵਿੱਚ ਦੇਵੋ। ਇਕੱਲੇ ਇਨਸਾਨ ਦਾ ਤਾਂ ਮਿੱਤਰ ਹੀ ਕਿਤਾਬਾਂ ਹਨ। ਕਿਤਾਬਾਂ ਹਿੰਮਤ ਦਿੰਦੀਆਂ ਹਨ। ਚੰਗੀਆਂ ਕਿਤਾਬਾਂ ਅੰਮ੍ਰਿਤ ਵਾਲੀ ਕਾਰ ਹਨ। ਪੁਸਤਕਾਂ ਚੰਗਾ ਚਰਿੱਤਰ ਬਣਾਉਂਦੀਆਂ, ਏਕਤਾ ਦਾ ਪਾਠ ਪੜ੍ਹਾਉਂਦੀਆਂ ਹਨ। ਤੇ ਵਾਲਾ ਕਿਉਂ ਨਾ ਕਿਤਾਬਾਂ ਤੋਹਫੇ ਵਿੱਚ ਦਿੱਤੀਆਂ ਜਾਵਣ। ਤੇ ਹੁਣ ਮੈਂ ਤੁਹਾਨੂੰ ਕੋ ਸੁਣਵਿੰਦੀ ਹਾਂ ਇਹ ਗੀਤ, ਮਰਜ਼ੀ ਏ ਤੇਰੀ ਢੋਲਾ, ਨਫ਼ਰਤ ਕਰੇ ਜਾਂ ਪਿਆਰ।

ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ, ਕਿੰਨੀ ਪੀਤੀ ਅਤੇ ਕਿੰਨੀ ਬਾਕੀ ਹੈ, ਮੈਨੂੰ ਇਹੋ ਹਿਸਾਬ ਲੈ ਬੈਠਾ, ਚੰਗਾ ਹੁੰਦਾ ਸਵਾਲ ਨਾ ਕਰਦਾ, ਮੈਨੂੰ ਤੇਰਾ ਜਵਾਬ ਲੈ ਬੈਠਾ। ਦੋਸਤੋ, ਸਾਰੇ ਸੁਣਨ ਵਾਲਿਆਂ ਨੂੰ ਅੱਜ ਜਸਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰ ਲਓ। ਦੋਸਤੋ, ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਇਹ ਜਿਹੜੀ ਪੰਕਤੀਆਂ ਪੜ੍ਹੀਆਂ ਨਾ ਅਸੀਂ ਦੋਸਤੋ, ਇਹ ਸਾਡੇ ਜਿਹੜੇ ਮਹਾਨ ਲਿਖਾਰੀ ਕਵੀ ਅਤੇ ਇਹਨਾਂ ਦੇ ਪੰਜਾਬੀ ਭਾਸ਼ਾ 'ਚ ਲਿਖੇ, ਅਸੀਂ ਗੱਲ ਕਰ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ। ਅਤੇ ਦੋਸਤੋ, ਇਹਨਾਂ ਦਾ ਅਸੀਂ 6 ਮਈ ਨੂੰ ਬਰਸੀ ਮਨਾਈ ਅਤੇ ਇਹ ਲਾਈਨਾਂ ਉਹਨਾਂ ਦੀਆਂ ਦੋਸਤੋ। ਇਹ ਸ਼ਿਵ ਕੁਮਾਰ ਜਿਹੜੇ 23 ਜੁਲਾਈ 1936 ਨੂੰ ਪਿੰਡ ਲੋਹਟੀਆ ਸ਼ੱਕਰਗੜ੍ਹ ਤਹਿਸੀਲ ਪਾਕਿਸਤਾਨ ਵਿੱਚ ਇਹਨਾਂ ਨੇ ਜਨਮ ਲਿੱਤਾ। ਔਰ ਦੋਸਤੋ, ਇਹ ਕਲਮ ਦੇ ਇੰਨੇ ਧਨੀ ਸੀ, ਕਲਮ ਦੇ ਇੰਨੇ ਮਾਹਰ ਸੀ, ਜਦੋਂ ਇਹ ਆਪਣੀ ਕਵਿਤਾ ਜਾਂ ਕੋਈ ਸ਼ਾਇਰ ਕਿਸੇ ਕਾਗਜ਼ ਦੇ ਉੱਤੇ ਉਕੇਰ ਦਿੰਦੇ ਸੀ, ਲਿਖ ਦਿੰਦੇ ਸੀ, ਤਾਂ ਪੜ੍ਹਨ ਵਾਲਾ ਅਤੇ ਸੁਣਨ ਵਾਲਾ ਆਪਣੇ ਆਪ ਬਿੰਨਿਆ ਜਾਂਦਾ ਸੀ। ਔਰ ਦੋਸਤੋ, ਇਸ ਕਲਾ ਨੂੰ ਦੇਖਦੇ ਹੋਏ ਸਾਡੀ ਸਾਹਿਤਕਾਰ, ਪ੍ਰਸਿੱਧ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਇੱਕ ਨਾਮ ਨਵਾਜਿਆ, ਜਿਹਦਾ ਨਾਮ ਸੀ ਬਿਰਹਾ ਦਾ ਸੁਲਤਾਨ। ਦੋਸਤੋ, ਕਵਿਤਾ, ਗਜ਼ਲ, ਨਜ਼ਮ, ਕਿੱਸਾ, ਗੱਦ ਅਤੇ ਨਾਟਕ ਅਤੇ ਦਰਦ ਅਤੇ ਪ੍ਰੇਮ ਅਤੇ ਵਿਰਹ ਦੀਆਂ ਗਜ਼ਲਾਂ ਲਿਖ ਕੇ ਇਹਨਾਂ ਨੇ ਆਪਣਾ ਨਾਮ ਕਮਾਇਆ ਅਤੇ ਸਾਡਾ ਇਹਨਾਂ ਨੂੰ ਸ਼ਤ ਸ਼ਤ ਨਮਨ ਨਮਸਕਾਰ। ਦੋਸਤੋ, ਗੱਲ ਅਸੀਂ ਕਰ ਰਹੇ ਹਾਂ ਉਸ ਗੱਲ ਦੀ ਵੀ ਜਿਹ 'ਚ ਸਾਨੂੰ ਬੜਾ ਮਾਣ ਹੈ, ਫਕਰ ਹੈ। ਆਪਰੇਸ਼ਨ ਸੰਧੂਰ ਦੀ ਗੱਲ ਕਰੀਏ ਤਾਂ 6 ਅਤੇ 7 ਮਈ ਦੀ ਉਸ ਰਾਤ ਨੂੰ ਭਾਰਤ ਦੇ ਉੱਤੇ ਚੰਦ ਅੱਤਵਾਦੀਆਂ ਨੇ ਅਟੈਕ ਕੀਤਾ। ਔਰ ਦੋਸਤੋ, ਕਈ ਪਹਿਲਗਾਮ ਦੇ ਅੰਦਰ ਕਈ ਜਿਹੜੇ ਭਾਰਤੀਏ ਸਾਡੇ ਨਾਗਰਿਕ ਸੀ, ਉਹਨਾਂ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ। ਔਰ ਦੋਸਤੋ, ਇਸ ਗੱਲ ਨੂੰ ਲੈ ਕੇ ਭਾਰਤ ਨੇ ਆਪਣੀ ਅਣਖ ਨੂੰ ਵੰਗਾਰਦਾ ਹੋਇਆ ਪਾਕਿਸਤਾਨ ਦੇ ਉਸ ਅੱਤਵਾਦੀ ਠਿਕਾਣਿਆਂ 'ਤੇ ਸਟੀਕ ਨਿਸ਼ਾਨਾ ਲਗਾ ਕੇ ਭਾਰਤੀ ਵਾਯੂ ਸੈਨਾ ਨੇ ਉਹਨਾਂ ਨੂੰ ਇਹ ਜ਼ਾਹਰ ਕਰ ਦਿੱਤਾ ਔਰ ਪੂਰੀ ਦੁਨੀਆ ਨੂੰ ਇਹ ਮੈਸੇਜ ਦਿੱਤਾ ਕਿ ਭਾਰਤ ਹੁਣ ਚੁੱਪ ਰਹਿਣ ਵਾਲਾ ਨਹੀਂ ਹੈ। ਔਰ ਦੋਸਤੋ, ਇਸ ਗੱਲ ਨੂੰ ਉਹਨਾਂ ਨੇ ਆਪਣੀ ਇਸ ਹੋਂਦ ਨੂੰ ਮਨਾਉਣ ਵਾਸਤੇ ਭਾਰਤ ਨੇ ਆਪਣੀ ਸਟ੍ਰਾਈਕ ਕੀਤੀ, ਜਿਹਦਾ ਨਾਮ ਰੱਖਿਆ ਓਪਰੇਸ਼ਨ ਸੰਧੂਰ। ਉਹਦੀ ਵੀ ਬਰਸੀ ਅਸੀਂ ਮਨਾਈ, 1 ਸਾਲ ਪੂਰੇ ਹੋ ਚੁੱਕੇ ਨੇ। ਅਤੇ ਦੋਸਤੋ, ਉਹਨਾਂ ਸਾਰੇ ਸ਼ਹੀਦਾਂ ਨੂੰ ਸਾਡਾ ਸ਼ਤ ਸ਼ਤ ਪ੍ਰਣਾਮ।

ਅਤੇ ਗੱਲ ਦੋਸਤੋ ਹੁਣ ਚੱਲਦੇ ਚੱਲਦੇ ਅਸੀਂ ਗੱਲ ਕਰ ਲਈਏ ਅਤੇ ਅੱਜ ਦੇ ਇਸ ਸਫ਼ਰ ਦੀ ਅਤੇ ਜਿਸ ਨੇ ਦੇਸ਼ ਦੀਆਂ ਆਵਾਜ਼ਾਂ ਨੂੰ ਘਰ ਘਰ ਤੱਕ ਪਹੁੰਚਾਈਆਂ ਅਤੇ ਅਸੀਂ ਗੱਲ ਕਰ ਰਹੇ ਹਾਂ ਦੋਸਤੋ ਆਕਾਸ਼ਵਾਣੀ ਦੇ 90 ਸਾਲਾਂ ਦੀ ਸ਼ਾਨਦਾਰ ਸਫ਼ਰ ਦੀ। ਦੋਸਤੋ ਰੇਡੀਓ ਸਿਰਫ ਇੱਕ ਮਸ਼ੀਨ ਨਹੀਂ ਹੈ, ਸਗੋਂ ਜਜ਼ਬਾਤਾਂ ਦਾ ਸਾਥੀ ਰਿਹਾ। ਜਦੋਂ ਟੈਲੀਵਿਜ਼ਨ ਨਹੀਂ ਸੀ, ਮੋਬਾਈਲ ਨਹੀਂ ਸਨ, ਉਸ ਵੇਲੇ ਲੋਕਾਂ ਦੀ ਸਵੇਰ ਆਕਾਸ਼ਵਾਣੀ ਦੀ ਖਬਰਾਂ ਨਾਲ ਹੁੰਦੀ ਸੀ ਅਤੇ ਰਾਤ ਸੁਣਨ ਵਾਲੇ ਗੀਤਾਂ ਨਾਲ ਮੁੱਕਦੀ ਸੀ। 1936 ਵਿੱਚ ਆਲ ਇੰਡੀਆ ਰੇਡੀਓ ਦੇ ਰੂਪ ਵਿੱਚ ਇਸ ਦੀ ਸ਼ੁਰੂਆਤ ਹੋਈ ਅਤੇ ਬਾਅਦ ਵਿੱਚ ਇਸ ਨੂੰ ਆਕਾਸ਼ਵਾਣੀ ਨਾਮ ਮਿਲਿਆ। ਇਹ ਨਾਮ ਮਹਾਨ ਕਵੀ ਰਵਿੰਦਰ ਨਾਥ ਟੈਗੋਰ ਵੱਲੋਂ ਦਿੱਤਾ ਗਿਆ ਸੀ। 90 ਸਾਲਾਂ ਦੇ ਇਸ ਲੰਮੇ ਸਫ਼ਰ ਵਿੱਚ ਆਕਾਸ਼ਵਾਣੀ ਨੇ ਦੇਸ਼ ਦੀ ਸੱਭਿਆਚਾਰ ਦੀ, ਸੰਗੀਤ ਦੀ, ਸਾਹਿਤ ਦੀ ਅਤੇ ਖਬਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਬੇਮਿਸਾਲ ਯੋਗਦਾਨ ਦਿੱਤਾ। ਚਾਹੇ ਦੇਸ਼ ਦੀ ਆਜ਼ਾਦੀ ਦੀ ਲਹਿਰ ਹੋਵੇ, ਜੰਗਾਂ ਦਾ ਸਮਾਂ ਹੋਵੇ, ਜਾਂ ਫਿਰ ਕਿਸਾਨਾਂ ਲਈ ਜਾਣਕਾਰੀ ਲਈ ਭਰੇ ਪ੍ਰੋਗਰਾਮ ਹੋਣ, ਆਕਾਸ਼ਵਾਣੀ ਹਰ ਲਈ ਹਰ ਵੇਲੇ ਲੋਕਾਂ ਲਈ ਖੜ੍ਹੀ ਰਹੀ। ਦੋਸਤੋ, ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਵਿੱਚ ਵੀ ਆਕਾਸ਼ਵਾਣੀ ਦਾ ਵੱਡਾ ਯੋਗਦਾਨ ਰਿਹਾ। ਪੰਜਾਬੀ ਲੋਕ ਗੀਤ, ਕਵਿਤਾਵਾਂ, ਨਾਟਕ ਅਤੇ ਗੁਰਬਾਣੀ ਦੇ ਪ੍ਰਸਾਰਣ ਨੇ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ। ਕਈ ਮਸ਼ਹੂਰ ਗਾਇਕ, ਕਵੀਆਂ ਅਤੇ ਲੇਖਕਾਂ ਨੇ ਆਪਣੀ ਪਹਿਚਾਣ ਆਕਾਸ਼ਵਾਣੀ ਦੇ ਮੰਚ ਤੋਂ ਹੀ ਮਿਲੀ। ਅੱਜ ਭਾਵੇਂ ਡਿਜੀਟਲ ਯੁੱਗ ਆ ਗਿਆ ਹੈ, ਪਰ ਰੇਡੀਓ ਦੀ ਮਿੱਠੀ ਆਵਾਜ਼ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ। FM ਚੈਨਲਾਂ ਤੋਂ ਲੈ ਕੇ ਮੋਬਾਈਲ ਐਪ ਤੱਕ ਆਕਾਸ਼ਵਾਣੀ ਦੇ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਿਆ ਹੈ ਅਤੇ ਨਵੀਂ ਪੀੜ੍ਹੀ ਦੇ ਨਾਲ ਕਦਮ ਲਾ ਕੇ ਚੱਲ ਰਹੀ ਹੈ। ਆਕਾਸ਼ਵਾਣੀ ਦੇ 90 ਸਾਲ ਸਿਰਫ ਇੱਕ ਸੰਸਥਾ ਦੀ ਸਫਲਤਾ ਨਹੀਂ, ਸਗੋਂ ਭਾਰਤ ਦੀ ਆਵਾਜ਼ ਦਾ ਜਸ਼ਨ ਹਨ। ਇਹ ਉਹੀ ਆਵਾਜ਼ ਹੈ ਜਿਸ ਦੀ ਖੁਸ਼ੀਆਂ ਦੀ ਸਾਂਝੀਆਂ ਕੀਤੀਆਂ, ਦੁੱਖ ਵੀ ਵੰਡੇ ਅਤੇ ਲੋਕਾਂ ਨੂੰ ਜਾਣਕਾਰੀ ਦੇ ਨਾਲ ਜੋੜਿਆ। ਆਓ ਦੋਸਤੋ, ਇਸੀ ਮੌਕੇ 'ਤੇ ਆਕਾਸ਼ਵਾਣੀ ਦੇ ਦਿਲੋਂ ਵਧਾਈਆਂ ਦਈਏ ਅਤੇ ਦੁਆਵਾਂ ਕਰੀਏ ਕਿ ਇਹ ਆਵਾਜ਼ ਇੰਝ ਹੀ ਸਦੀਆਂ ਤੱਕ ਗੂੰਜਦੀ ਰਹੇ ਅਤੇ ਤੁਹਾਡੇ ਨਾਲ ਸਾਡਾ ਉਹ ਰਿਸ਼ਤਾ, ਉਹ ਪਿਆਰ, ਮੁਹੱਬਤ ਬਣਿਆ ਰਹੇ। ਖੈਰ ਦੋਸਤੋ, ਇਹ ਸੀ ਉਹ ਗੱਲਬਾਤ ਜਿਹੜੀ ਅਸੀਂ ਕਰਨੀ ਜ਼ਰੂਰੀ ਸਮਝੀ ਤੁਹਾਡੇ ਨਾਲ, ਅਤੇ ਪ੍ਰੋਗਰਾਮ ਦਾ ਜਿਹੜਾ ਬਾਕੀ ਵੇਰਵਾ ਹੈ ਉਹ ਬਿਲਕੁਲ ਤਿਆਰ ਹੈ। ਦੋਸਤੋ, ਖਤ ਵੀ ਸਾਡੇ ਕੋਲ ਤਿਆਰ ਹੈ, ਤੁਹਾਡੇ ਵਟਸਐਪ 'ਤੇ ਮੈਸੇਜ ਵੀ ਸਾਡੇ ਤੱਕ ਪਹੁੰਚ ਰਹੇ ਨੇ, ਅਤੇ ਇਹ ਵਟਸਐਪ ਦਾ ਮੈਸੇਜ ਵੀ ਅਸੀਂ ਪੜ੍ਹਾਂਗੇ ਅਤੇ ਤੁਹਾਡੇ ਖਤ ਵੀ ਪੜ੍ਹ ਲਈਏ। ਅਤੇ ਸ਼ੁਰੂਆਤ ਕਰ ਦਿੰਦੇ ਹਾਂ ਦੋਸਤੋ, ਅਸੀਂ ਇਸ ਖਤ ਤੋਂ ਰਾਵਰ ਕਰਨਾਲ ਤੋਂ ਕਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਪਿੰਡ ਦੌਲਤਪੁਰਾ ਸ਼੍ਰੀ ਗੰਗਾਨਗਰ ਤੋਂ ਸ਼ੋਲਾਲ ਬੇਨੀਵਾਲ, ਸ਼ਾਂਤੀ ਬੇਨੀਵਾਲ, ਮੰਜੂ ਮੋਹਿਤ ਹੇਮੰਤ ਅਤੇ ਅੰਜੂ ਬੇਨੀਵਾਲ ਨੇ ਖਤ ਸਾਨੂੰ ਪਾਇਆ। ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਸਿੰਘ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕੁਲਦੀਪ ਗਿੱਲ ਅਤੇ ਦੀਪਾ ਸੇਠ ਜਗਤਾਰ ਨੇ ਲਿਖਿਆ। ਅਲਿਕਾ ਡੱਬਾਲੀ ਤੋਂ ਬਸੰਤ ਸਿੰਘ, ਰਾਜਕੁਮਾਰ, ਕੁਲਦੀਪ, ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ, ਮਦਨ ਲਾਲ ਵਰਮਾ ਅਤੇ ਇਹਨਾਂ ਸਾਰੇ ਸਾਥੀ ਬੁਰਜ ਹਨੁਮਾਨਗੜ੍ਹ ਫਾਜ਼ਿਲਕਾ ਤੋਂ, ਅਤੇ ਇਹਦੇ ਨਾਲ ਹੈ ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਅੰਸ ਸਮੂਹ ਵਰਮਾ ਪਰਿਵਾਰ, ਅਤੇ ਪਟਿਆਲਾ ਤੋਂ ਬੱਤਾ ਪਰਿਵਾਰ ਹੈ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ। ਅਤੇ ਆਹ ਖਤ ਪਹੁੰਚਿਆ ਜੀ ਮਸੀਤਾ ਡੱਬਾਲੀ ਤੋਂ, ਦਰਸ਼ਨ ਲੋਟ, ਮੂਰਤੀ ਰਾਣੀ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ, ਹਨੀ ਲੋਟ। ਅਤੇ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੀ, ਸੁਣਦੇ ਹੁੰਦੇ ਹਾਂ, ਅਤੇ ਦੋ ਲਾਈਨਾਂ ਲਿਖ ਕੇ ਭੇਜੀਆਂ ਜੀ ਇਹਨਾਂ ਨੇ, ਬਿਲਕੁਲ ਕਬੂਲ ਹੈ ਜੀ ਦੋ ਲਾਈਨਾਂ ਤੁਹਾਡੀਆਂ। ਕਹਿੰਦੇ ਰੱਬ ਬਰਾਬਰ ਜੇ ਯਾਰ ਨੂੰ ਮਨਾਓ ਤਾਂ ਯਾਰ ਵੀ ਕਦੇ ਠੁਕਰਾਵੇ ਨਾ, ਡਰ ਲੱਗਦੇ ਹੋਵੇ ਮਰਨ ਤੋਂ ਜੇਕਰ, ਫਿਰ ਗੱਲੀ ਯਾਰ ਦੀ ਕਦੇ ਜਾਵੇ ਨਾ, ਪਿਆਰ ਪਾਏ ਤਾਂ ਦੁੱਖ ਵੀ ਜਰਨਾ ਸਿੱਖੋ, ਬੈਠ ਮਸੀਤਾ ਵਿੱਚ ਰੋਵੇ ਕੁਰਲਾਵੇ ਨਾ, ਲਿਖਿਆ ਮੁਕੱਦਰ ਦਾ ਮਿਲਣਾ ਹਰ ਹੀ ਲਈ, ਦੋਸ਼ ਦਰਸ਼ਨਾ ਕਿਸੇ ਨੂੰ ਲਾਵੇ ਨਾ। ਬਹੁਤ ਵਧੀਆ ਦਰਸ਼ਨ ਜੀ, ਤੁਹਾਡੀ ਇਹ ਚਾਰ ਲਾਈਨਾਂ ਜਿਹੜੀਆਂ ਤੁਸੀਂ ਲਿਖ ਕੇ ਭੇਜੀਆਂ ਸਾਨੂੰ। ਅਤੇ ਅਗਲਾ ਖਤ ਪਹੁੰਚਿਆ ਸਾਦੁਲ ਸ਼ਹਿਰ ਤੋਂ, ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼ ਚੌਹਾਨ, ਸ਼ਿਵ ਪ੍ਰਕਾਸ਼ ਚੌਹਾਨ, ਵੇਦ ਪ੍ਰਕਾਸ਼ ਚੌਹਾਨ, ਇਹਨਾਂ ਨੇ ਲਿਖਿਆ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸ਼ੁਕਰੀਆ ਜੀ। ਹਨੁਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ ਅਤੇ ਇਹਨਾਂ ਦੇ ਪਰਿਵਾਰ ਦੇ ਲੋਕ, ਕਰਨਵੀਰ ਹਾਊਸ ਭੁੱਚੋ ਮੰਡੀ ਤੋਂ ਬਠਿੰਡਾ ਤੋਂ, ਪਰਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਦੀਪੇਂਦਰ, ਵੀਰੇਂਦਰ ਅਤੇ ਸਿਮਰਨ, ਕੁਲਦੀਪ, ਏਕਮ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜੂ ਜਾਜੋਰੀਆ। ਅਤੇ ਆਹ ਖਤ ਪਹੁੰਚਿਆ ਜੀ ਪਿੰਡ ਕੁੜਿਆਣਾ ਤੋਂ, ਫਾਜ਼ਿਲਕਾ ਤੋਂ ਇੱਕ ਖਤ ਲਿਖਦੇ ਜੀ, ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੁਪਿੰਦਰ ਸਿੰਘ, ਗੁਰਸ਼ਬਦ ਸਿੰਘ ਅਤੇ ਬਰਾੜ ਪਰਿਵਾਰ ਦੇ ਸਾਰੇ ਲੋਕ। ਖਤ ਪਹੁੰਚਿਆ ਜੀ ਸਾਡੇ ਕੋਲ ਗਿੱਦੜਵਾ ਤੋਂ, ਮਨਜੀਤ ਨੇ ਜਾਂ ਪ੍ਰਵਿੰਦ ਨੇ ਜਾਂ ਪਾਇਲ ਅਤੇ ਬੇਬੀ ਹਨੀਸ਼ਾ। ਅਤੇ ਕਹਿੰਦੇ ਜੀ ਪ੍ਰੋਗਰਾਮ ਸੁਣਦੇ ਹਾਂ ਲਗਾਤਾਰ, ਬਹੁਤ ਵਧੀਆ ਲੱਗਦਾ, ਕਾਬਿਲ ਤਾਰੀਫ ਹੈ, ਅਤੇ ਸਾਨੂੰ ਸਾਡੇ ਇਸ ਖਤ ਦਾ ਇੰਤਜ਼ਾਰ ਰਹੇਗਾ ਜਵਾਬ ਦਾ। ਬਿਲਕੁਲ, ਤੁਹਾਡਾ ਖਤ ਦਾ ਜਵਾਬ ਪਹੁੰਚ ਗਿਆ ਜੀ, ਤੁਹਾਡੇ ਤੱਕ ਵੀ ਪਹੁੰਚ ਗਿਆ, ਸਾਡੇ ਤੱਕ ਵੀ ਪਹੁੰਚ ਗਿਆ।

ਆਹ ਖਤ ਪਹੁੰਚਿਆ ਜੀ ਮੁਕਤਸਰ ਤੋਂ ਬੱਬੂ ਸਿੰਘ ਧੀਮਨ, ਬਲਵਿੰਦਰ ਕੌਰ ਧੀਮਨ, ਰਵਨੀਤ ਨਿਸ਼ੂ ਅਤੇ ਭੁਪਿੰਦਰ ਦਾ, ਅਤੇ ਪਿੰਡ ਨਕੋਰੀਆ ਤੋਂ ਲਿਖਦੇ ਨੇ ਜੀ ਖਤ ਕਸ਼ਮੀਰ ਸਿੰਘ ਕਰਨਵਾਲ, ਸੁਖਜੀਤ ਸਿੰਘ ਕਰਨਵਾਲ ਅਤੇ ਅਨਮੋਲ, ਸਹਿਜਪ੍ਰੀਤ, ਰਹਿਮਤ, ਕਰਤਾਰ ਸਿੰਘ ਅਤੇ ਚੱਕ ਪੱਖੀ ਤੋਂ ਸੁਖਚਰਨ ਸਿੰਘ ਬਰਾੜ ਅਤੇ ਸ਼ਮਸ਼ੇਰ ਸਿੰਘ ਢਿੱਲੋਂ। ਅਤੇ ਕਹਿੰਦੇ ਗੀਤ ਸਾਨੂੰ ਜ਼ਰੂਰ ਬਿਲਕੁਲ ਸੁਣਵਾਉਣੇ ਜੀ, ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਮਖੂ ਪੰਜ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਨੇ ਵੀ ਸਾਨੂੰ ਇਹ ਖਤ ਲਿਖਿਆ। ਸ਼੍ਰੀ ਗੰਗਾਨਗਰ ਤੋਂ ਬਜਰੰਗਲਾ ਸ਼ਰਮਾ, ਜਗਮੋਹਨ ਸਿੰਘ ਅਨਰੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਦਾ ਖਤ ਪਹੁੰਚਿਆ ਜੀ, ਰਮੇਸ਼ ਕੁਮਾਰ ਜਾਜੋਰੀਆ ਅਤੇ ਇਹਨਾਂ ਦਾ ਵੀ ਖਤ ਸਾਡੇ ਤੱਕ ਪਹਿਲੇ ਵੀ ਪਹੁੰਚ ਗਿਆ ਜੀ, ਇਹ ਦੂਸਰਾ ਖਤ ਸਾਡੇ ਕੋਲ ਪਹੁੰਚ ਗਿਆ, ਸ਼ੁਕਰੀਆ ਦੋਸਤੋ। ਅਤੇ ਮੰਡੀ ਗੋਲੂਵਾਲਾ ਤੋਂ ਬ੍ਰਿਜ ਲਾਲ ਚੌਹਾਨ, ਨੀਰਜ ਚੌਹਾਨ ਦਾ ਵੀ ਸਾਡੇ ਕੋਲ ਖਤ ਪਹੁੰਚ ਗਿਆ ਜੀ, ਕਹਿੰਦੇ ਲਿਖਦੇ ਜੀ ਬਹੁਤ ਵਧੀਆ ਲੱਗਦਾ ਜੀ ਮਿੱਟੀ ਦੀ ਖੁਸ਼ਬੂ, ਅਤੇ ਸ਼ੁੱਕਰਵਾਰ ਰਾਤ 9:30 'ਤੇ ਸਾਨੂੰ ਉਡੀਕ ਰਹਿੰਦੀ ਹੈ ਤੁਹਾਡੇ ਪ੍ਰੋਗਰਾਮ ਦੀ, ਔਰ ਦੋਸਤੋ ਸਾਨੂੰ ਉਡੀਕ ਰਹਿੰਦੀ ਹੈ ਤੁਹਾਡੇ ਖਤਾਂ ਦੀ, ਤੁਹਾਡੇ ਵਟਸਐਪ ਮੈਸੇਜ ਦੀ, ਤੁਹਾਡੇ ਵਟਸਐਪ ਮੈਸੇਜ ਬਹੁਤ ਪਹੁੰਚ ਰਹੇ ਸਾਡੇ ਕੋਲ। ਅਤੇ ਆਹ ਖਤ ਪਹੁੰਚਿਆ ਜੀ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ ਅਤੇ ਜ਼ਿਲ੍ਹਾ ਮੁਕਤਸਰ ਪਿੰਡ ਮੁਹੱਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੁਹੱਲਾ, ਦਰਸ਼ਨ ਬਰਾੜ ਅਤੇ ਮਲਕੀਤ ਘੁੜਿਆਣਾ, ਅਤੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਅਤੇ ਨੂਤਨ ਦਾ ਵੀ ਖਤ ਪਹੁੰਚ ਗਿਆ। ਅਤੇ ਆਹ ਖਤ ਪਹੁੰਚਿਆ ਜੀ ਰਾਜਕੁਮਾਰ ਇੰਦੋਰਾ, ਵਿਮਲਾ ਇੰਦੋਰਾ, ਗੈਰੀ ਇੰਦੋਰਾ, ਵਿਕਾਸ ਇੰਦੋਰਾ, ਪ੍ਰਿਯੰਕਾ ਇੰਦੋਰਾ, ਰਮਨ ਇੰਦੋਰਾ, ਰਿਤੂ ਇੰਦੋਰਾ, ਭਵਨੇਸ਼ ਖੰਨਾ ਅਤੇ ਮਿਸੇਲ ਖੰਨਾ ਅਤੇ ਕਨੁਸ਼ਕ ਖੰਨਾ, ਬੇਬੀ ਦੀਪਾਂਸ਼ੀ ਇੰਦੋਰਾ। ਅਤੇ ਕਹਿੰਦੇ ਜੀ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਬਹੁਤ ਚੰਗਾ ਚੱਲਦਾ ਜੀ, ਅਤੇ ਪੁਰਾਣੇ ਗੀਤ ਸਾਨੂੰ ਬਹੁਤ ਚੰਗੇ ਲੱਗਦੇ ਆ, ਅਤੇ ਜਿਹੜੀ ਪੰਜਾਬੀ ਵਿਰਸੇ ਦੀ ਯਾਦ ਦਿਲਾ ਦਿੰਦੇ ਆ, ਅਤੇ ਸਾਨੂੰ ਬਚਪਨ ਦੀ ਯਾਦਾਂ ਦਿਲਾ ਦਿੰਦੇ ਆ, ਅਤੇ ਬਹੁਤ ਵਧੀਆ ਆਉਂਦਾ ਜੀ ਗੀਤ ਵੀ ਸੰਗੀਤ ਵੀ, ਅਤੇ ਅਸੀਂ ਆਪਣੇ ਗੀਤਾਂ ਸੰਗੀਤਾਂ ਦੇ ਨਾਲ ਇੰਜੋਏ ਕਰਦੇ ਹਾਂ। ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰੋ, ਅਤੇ ਆ ਗੀਤ ਅਸੀਂ ਤੁਹਾਨੂੰ ਸੁਣਵਾ ਦਿੰਦੇ ਹਾਂ, ਫਿਰ ਤੁਸੀਂ ਇਸ ਗੀਤ ਨੂੰ ਸੁਣ ਲਓ, ਫਿਰ ਆਪਾਂ ਵਟਸਐਪ 'ਤੇ ਜਿਹੜੇ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ ਉਹਨੂੰ ਅਸੀਂ ਸ਼ਾਮਿਲ ਕਰਦੇ ਹਾਂ।

ਝੋਰੜ, ਭੀਮ ਸਿੰਘ ਝੋਰੜ, ਲੋਕੇਸ਼ ਝੋਰੜ ਅਤੇ ਗੌਰਵ ਪੁਨੀਤਾ ਅਤੇ ਅਰਵੀ ਝੋੜੜ ਦਾ ਧੰਨਵਾਦ ਵੀ ਲਿਖਦੇ ਆ। ਸ਼ੁਕਰੀਆ ਜੀ। ਅਤੇ ਆਹ ਆਪਣੇ ਕੋਲ ਵਟਸਐਪ ਮੈਸੇਜ ਪਹੁੰਚੇ ਪਿੰਡ ਕਲਾਣਾ ਤਹਿਸੀਲ ਭਾਦਰਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵਿਕਰਮ ਕੜਵਾਸਰਾ, ਸਚਿਨ, ਸਤੀਸ਼, ਯੋਗੇਸ਼, ਯੁੱਧ ਕੜਵਾਸਰਾ, ਕੁੰਦਨ ਜਾਖੜ, ਲੀਲਾਧਰ ਸਵਾਮੀ, ਕ੍ਰਿਸ਼ਨ ਅਤੇ ਮਾਇਲ, ਕਿੜਕੂਰ ਜੜੋਈਆ ਅਤੇ ਹਨੂੰਮਾਨ ਸਹਾਰਨ ਅਤੇ ਸੁਨੀਲ ਪਾਈਵਾਲ ਸ਼ਰਮਾ। ਅਤੇ ਕਹਿੰਦੇ ਤੇਰੀ ਬੰਦਗੀ ਤੋਂ ਵੱਧ ਕੇ ਕੁਛ ਨਹੀਂ, ਜਹਾਂ ਮੈਂ ਮਿਲੇ ਰੂਹ ਕੋ ਸੁਕੌਨ, ਆ ਕੇ ਤੇਰੀ ਪਨਾਹ ਮੈਂ। ਸ਼ੁਕਰੀਆ ਦੋਸਤੋ। ਕੜਵਾਸਰਾ ਸਾਹਿਬ ਵਧੀਆ ਲਾਈਨਾਂ ਲਿਖੀਆਂ। ਅਤੇ ਆ ਵਟਸਐਪ ਮੈਸੇਜ ਪਹੁੰਚੇ ਜੀ, ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਪੇਸ਼ ਕਰਤਾ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਹਰ ਸ਼ੁਕਰਾਂ ਨੂੰ ਸੁਣਦੇ ਹਾਂ ਅਤੇ ਹੁਣ ਤਾਂ ਬਹੁਤ ਹੀ ਚੰਗਾ ਲੱਗਦਾ ਅਤੇ ਤੁਹਾਡੀ ਪੇਸ਼ਕਸ਼ ਬਹੁਤ ਲਾਜਵਾਬ ਹੁੰਦੀ ਹੈ। ਅਤੇ ਸਾਨੂੰ ਗੀਤ ਜ਼ਰੂਰ ਸੁਣਾਓ। ਬਿਲਕੁਲ ਗੀਤ ਸੁਣਾਵਾਂਗੇ। ਅਤੇ ਲਿਖਣ ਵਾਲੇ ਜੀ ਪਿੰਡ ਖੋਖਰਾ ਵਾਲੇ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾ ਸਾਹਿਬ, ਵਿਸ਼ਾਲ ਬਾਰਾ ਸਾਹਿਬ, ਵਿਕਾਸ ਬਾਰਾ ਸ਼ਾਹ, ਰੋਸ਼ਨੀ ਬਾਰਾ ਸ਼ਾਹ, ਸ਼ਗਨ ਬਾਰਾ ਸਾਹਿਬ। ਸ਼ੁਕਰੀਆ ਦੋਸਤੋ, ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ, ਸਾਡੀ ਆਵਾਜ਼ ਚੰਗੀ ਲੱਗਦੀ ਹੈ। ਅਤੇ ਆਹ ਮੈਸੇਜ ਪਹੁੰਚਿਆ ਜੀ, ਸੈਦ ਮਸਰੂਰ, ਸ਼ਾਹਿਨ ਹਸਨ, ਨਕਸਾ ਅਕਸਾ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ, ਅਬੀਬ ਹਸਨ, ਕੁਮਾਰ ਹੇੜਾ, ਸਹਾਰਨਪੁਰ ਤੋਂ। ਅਤੇ ਆ ਮੈਸੇਜ ਪਹੁੰਚ ਗਿਆ ਜੀ, ਕਹਿੰਦੇ ਜੀ ਪੁਰਖਲੂਸ ਆਬਾਦ ਕਬੂਲ ਕਰੋ। ਬਿਲਕੁਲ ਆਬਾਦ ਤੁਹਾਡਾ ਕਬੂਲ ਹੈ ਜੀ। ਮਿੱਟੀ ਦੀ ਖੁਸ਼ਬੂ 'ਚ ਮੈਂ ਰੈਗੂਲਰ ਸ਼ਰੋਤਾ ਅਤੇ ਪ੍ਰੋਗਰਾਮ ਬਹੁਤ ਚੰਗਾ ਲੱਗਦਾ, ਖਾਸ ਕਰ ਤੁਹਾਡੀ ਜਿਹੜੀ ਲਾਜਵਾਬ ਪ੍ਰਸਤੁਤੀ ਹੈ ਇਸ ਪ੍ਰੋਗਰਾਮ 'ਚ, ਸਾਨੂੰ ਆਪਣੇਪਨ ਦਾ ਮਹਿਸੂਸ ਕਰਾਉਂਦੀ। ਅੱਜ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾ ਦਿਓ, ਬਿਲਕੁਲ ਗੀਤ ਸੁਣਾਵਾਂਗੇ, ਤੁਸੀਂ ਸੁਣਦੇ ਰਹੋ। ਅਤੇ ਲਿਖਣ ਵਾਲੇ ਨੇ ਜੀ ਝਾਰਖੰਡ ਤੋਂ ਮੁਹੰਮਦ ਯਾਸੀਨ ਅੰਜਾਨ, ਸਾਇਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਜ਼ ਅਤੇ ਮਿਫਰਾ ਨਵਾਜ਼, ਬੇਬੀ ਚਾਹਤ, ਸਤੀਆ। ਅਤੇ ਪਿੰਡ ਨਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ। ਅਤੇ ਕਹਿੰਦੇ ਜੀ ਗੀਤ ਜ਼ਰੂਰ ਸੁਣਵਾਓ, ਜ਼ਰੂਰ ਸੁਣਾਉਂਦੇ ਹਾਂ ਦੋਸਤੋ, ਗੀਤ ਵੀ ਸੁਣਾਵਾਂਗੇ। ਪ੍ਰੋਗਰਾਮ ਸੁਣਦੇ ਰਹੋ। ਥੋੜ੍ਹੇ ਜਿਹੇ ਵਟਸਐਪ ਮੈਸੇਜ ਲੈ ਲਈਏ। ਪਿੰਡ ਹਾਂਡੀਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇਸ਼ਮ ਸ਼ਰਮਾ, ਇੰਦਰਾ ਸ਼ਰਮਾ, ਰਸਾਤਕ ਸ਼ਰਮਾ, ਨੰਦਨੀ ਸ਼ਰਮਾ ਦਾ। ਅਤੇ ਆਹ ਸਾਡੇ ਜਿਹੜੇ ਦੋਸਤ ਨੇ ਜੀ, ਵਟਸਐਪ ਮੈਸੇਜ ਲਿਖ ਕੇ ਭੇਜੇ, ਵੇਦ ਮਿੱਡਾ ਜੀ, ਜ਼ਿਲ੍ਹਾ ਹਨੂੰਮਾਨਗੜ੍ਹ, ਨਾਈਵਾਲਾ ਤੋਂ, ਅਲਕਾ ਮਿੱਡਾ ਨਾਲ ਇਹਨਾਂ ਦੇ। ਅਤੇ ਇਹਨਾਂ ਨੇ ਨਾਈਲਾਂ ਲਿਖ ਕੇ ਭੇਜਿਆ ਜੀ, ਕਹਿੰਦੇ ਜਸਵੀਰ ਸਿੰਘ ਜੀ, ਭਰਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ। ਕਹਿੰਦੇ ਜੀ ਮਾਪੇ ਜਨਮ ਦਿੰਦੇ ਕਰਮ ਰੱਬ ਦਿੰਦਾ, ਮਾਪੇ ਜਨਮ ਦਿੰਦੇ ਕਰਮ ਰੱਬ ਦਿੰਦਾ, ਉੱਥੇ ਗੁਰੂ ਦਾ ਤੀਜਾ ਸਥਾਨ ਬਣਦਾ, ਮਦਦ ਸਿੱਖਿਆ ਦੀ ਜਿਹਨੂੰ ਮਿਲ ਜਾਵੇ। ਸਿਆਣੇ ਕਹਿੰਦੇ ਨੇ ਬੰਦਾ ਇਨਸਾਨ ਬਣਦਾ, ਹਰ ਮੋੜ ਉੱਤੇ ਕੁਦਰਤ ਰੱਬ ਦੀ ਹੈ, ਕੁਦਰਤ ਨਾਲ ਹੀ ਬੰਦਾ ਜਵਾਨ ਬਣਦਾ, ਕੁਦਰਤ ਨਾਲ ਹੀ ਬੰਦਾ ਬਾਜੀ ਜਿੱਤਦਾ ਹੈ, ਫਿਰ ਉਹ ਮਾਪਿਆਂ ਦੇ ਦਿਲ ਦੀ ਸ਼ਾਨ ਬਣਦਾ, ਬਣ ਜਾਂਦਾ ਹੈ ਲੋਕਾਂ ਦੇ ਦਿਲਾਂ ਦੀ ਧੜਕਣ, ਹਰ ਬੰਦੇ ਦੀ ਜਾਨ ਪਹਿਚਾਨ ਬਣਦਾ, ਮਿਹਰ ਰੱਬ ਦੀ ਹੋਵੇ ਜੇ ਮਿੱਢਿਆ, ਫਿਰ ਆਣ ਕੇ ਬੰਦਾ ਬਲਵਾਨ ਬਣਦਾ। ਵਾਹ ਜੀ ਵਾਹ ਮਿੱਡਾ ਸਾਹਿਬ, ਬਹੁਤ ਵਧੀਆ ਲਾਈਨਾਂ ਲਿਖ ਕੇ ਭੇਜੀਆਂ ਤੁਸੀਂ, ਸ਼ੁਕਰੀਆ ਜੀ ਤੁਹਾਡੇ ਇਸ ਪਿਆਰ ਮੁਹੱਬਤ ਦਾ। ਅਤੇ ਲਖਵਾਲ ਹੈੱਡ ਤੋਂ ਸਾਡੇ ਨਾਲ ਪਹੁੰਚ ਗਏ ਜੀ ਮਾਸਟਰ ਭੰਵਰ ਲਾਲ ਕ੍ਰਿਸ਼ਨਾ, ਵਿਸ਼ਾਲ ਸੌਰਵ, ਮਮਤਾ ਰਾਜਵਾਲਾ, ਨਵਿਆ ਲਕਸ਼ਿਤਾ, ਮੁਹੰਮਦ ਰਫੀਕ, ਸੰਘਰੀਆ, ਮੁਕਣਾ ਰਾਮ, ਮਹਾਵੀਰ ਲੋਹਰਾ। ਅਤੇ ਅਗਲਾ ਮੈਸੇਜ ਪਹੁੰਚ ਗਿਆ ਜੀ ਰਿੰਗਣੀ ਛੱਤੀਗੜ੍ਹ ਤੋਂ, ਦਿਨੇਸ਼ ਵਰਮਾ, ਕਰੁਣਾ ਵਰਮਾ ਦਾ। ਅਤੇ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ, ਜੈ ਪ੍ਰਕਾਸ਼, ਰਾਹੁਲ, ਪ੍ਰਿੰਕਾ, ਗੁਰਕਿਰਤ, ਮਨਿਤ, ਮੰਨਤ, ਸਿਮਰਤ, ਗੁਰਸ਼ਬ ਸਿੰਘ, ਰਾਹੁਲ ਦਾ। ਅਤੇ ਕਹਿੰਦੇ ਜੀ ਪ੍ਰੋਗਰਾਮ 'ਚ ਗੀਤ ਸਾਨੂੰ ਜ਼ਰੂਰ ਸੁਣਾਓ, ਜ਼ਰੂਰ ਸੁਣਾਉਂਦੇ ਹਾਂ ਜੀ। ਅਤੇ ਛੱਤੀਗੜ੍ਹ ਤੋਂ ਪ੍ਰਮੋਦ ਕੁਮਾਰ ਸਾਹੂ, ਪੀਮਾ ਭੈਵੀ, ਵਿਨੋਦ ਵਿਭੂਤੀ ਅਤੇ ਅੰਸ਼ੂ ਬਬਲੀ ਅਤੇ ਪ੍ਰਿਆਂਸ਼ੂ ਸਾਹੂ ਦਾ ਵੀ ਸਾਡੇ ਕੋਲ ਮੇਲ ਪਹੁੰਚਿਆ ਜੀ। ਆਹ ਮੇਲ, ਇਹ ਖੱਤ ਜਿਹੜਾ ਜੀ ਔਰ ਇਸ ਮੈਸੇਜ ਦੇ ਥਰੂ ਇਹ ਗੱਲ ਕਹਿ ਰਹੇ ਜੀ, ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਪੇਸ਼ ਕਰਦੇ ਜਸਵੀਰ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਨਮਸਕਾਰ, ਸਤਿ ਸ਼੍ਰੀ ਅਕਾਲ ਦੋਸਤੋ। ਕਹਿੰਦੇ ਜੀ ਸਮੇਂ ਜਿਹੜਾ ਹੁੰਦਾ ਨਹੀਂ, ਉਹ ਸਭ ਤੋਂ ਵੱਡਾ ਸਿੱਖਿਆ ਦੇਣ ਵਾਲਾ ਸ਼ਿਕਸ਼ਕ ਹੁੰਦਾ ਜੀ। ਹਰ ਉਮੀਦ ਨਈ ਉਮੀਦ ਲੈ ਕਰ ਆਉਂਦੀ ਹੈ ਅਤੇ ਬਸ ਉਹਨੂੰ ਪਹਿਚਾਣਨ ਦੀ ਜ਼ਰੂਰਤ ਹੁੰਦੀ ਹੈ। ਅਤੇ ਆਪਣੀ ਸੋਚ ਨੂੰ ਕਹਿੰਦੇ ਜੀ ਸਕਾਰਾਤਮਕ ਰੱਖੇ ਔਰ ਸਮੇਂ ਦੇ ਨਾਲ ਚੱਲੇ ਤਾਂ ਬਹੁਤ ਬਲਵਾਨ। ਬਿਲਕੁਲ ਸਹੀ ਗੱਲ ਹੈ ਜੀ। ਸਾਦੁਲ ਸ਼ਹਿਰ ਤੋਂ ਰਾਮ ਕੌਰ ਅਵਾਰਡ, ਚੰਦਰ ਕਲਾ ਰਿਵਾਰਡ ਨੇ ਲਿਖ ਕੇ ਭੇਜਿਆ ਜੀ, ਸਕਾਰਾਤਮਕ ਸੋਚ ਜਿਹੜੀ ਹੈ ਨੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਜੀਣ ਵਾਸਤੇ। ਖੈਰ ਅਗਲਾ ਮੈਸੇਜ ਪਹੁੰਚ ਗਿਆ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਮਿੱਟੀ ਦੀ ਖੁਸ਼ਬੂ ਅਤੇ ਪੰਜਾਬੀ ਗੀਤਾਂ ਦਾ ਬਿਹਤਰੀਨ ਪ੍ਰੋਗਰਾਮ ਹੁੰਦਾ ਜੀ, ਅਤੇ ਹਰ ਸ਼ੁੱਕਰਵਾਰ ਇਸ ਦੀ ਬੇਸਬਰੀ ਦਾ ਇੰਤਜ਼ਾਰ ਕਰਦੇ ਹਾਂ, ਸ਼ੀਤਨਾਥ ਪ੍ਰੋਗਰਾਮ ਸੁਣਦੇ ਹਾਂ। ਅਤੇ ਇਹ ਲਿਖ ਕੇ ਭੇਜਦੇ ਭੋਪਾਲਗੜ੍ਹ ਰਾਜਸਥਾਨ ਤੋਂ, ਧਰਮਿੰਦਰ ਸ਼ਿੰਪਾ, ਕਪਿਲ ਸ਼ਿੰਪਾ, ਸ਼ੀਸ਼ਾਨ ਸ਼ਿੰਪਾ, ਪੂਜਾ ਪਰਿਵਾਰ, ਅਤੇ ਪਿੰਡ ਸਾਦੇਵਾਲਾ ਤੋਂ ਸਿਰਸਾ, ਹਰਿਆਣਾ ਤੋਂ ਰਾਮ ਰਾਮ ਸਾਹ ਲਿਖ ਕੇ ਭੇਜਿਆ ਜੀ ਰਾਮੇਸ਼ਵਰ। ਇਹ ਮੇਲ, ਮਾਫ਼ ਕੀਜੀ, ਇਹ ਵਟਸਐਪ ਜਿਹੜਾ ਖਤ ਜਿਹੜਾ ਮੈਸੇਜ ਹੈ ਨਾ ਜੀ, ਉਹ ਸਾਡੇ ਤੱਕ ਪਹੁੰਚਿਆ ਜੀ। ਅਗਲਾ ਮੈਸੇਜ ਪਹੁੰਚਿਆ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਮੇਹਰ ਅਰੋੜਾ, ਮਮਤਾ, ਕੀਰਤੀ, ਭੂਮਿਕਾ ਅਰੋੜਾ। ਅਤੇ ਗੀਤ ਸੁਣਨਾ ਚਾਹੁੰਦੇ, ਗੀਤ ਵੀ ਸੁਣਾਵਾਂਗੇ ਦੋਸਤੋ। ਅਤੇ ਆਹ ਮੈਸੇਜ ਪਹੁੰਚਿਆ ਜੀ, ਕਹਿੰਦੇ ਜੀ ਮਿੱਟੀ ਦੀ ਖੁਸ਼ਬੂ, ਸਤਿ ਸ਼੍ਰੀ ਅਕਾਲ, ਆਪ ਜੀ ਕੈਸੇ ਹੋ? ਬਹੁਤ ਵਧੀਆ ਜੀ, ਮਿੱਟੀ ਦੀ ਖੁਸ਼ਬੂ ਪੰਜਾਬੀ ਪ੍ਰੋਗਰਾਮ ਸਾਨੂੰ ਬਹੁਤ ਵਧੀਆ

ਲੱਗਦਾ ਤੇ ਮਲਕੀਤ ਸਿੰਘ ਦੇ ਕੋਈ ਆਵਾਜ਼ ਵਿੱਚ ਸਾਨੂੰ ਗੀਤ ਸੁਣਾ ਦਿਓ। ਨਰਗੋੜਾ ਛੱਤੀਸਗੜ੍ਹ ਤੋਂ ਲਿਖਦੇ ਜੀ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮਣ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ ਟਿੰਪਲ ਮੀਨਾਕਸ਼ੀ, ਨਿਸ਼ਾ ਤੁਲਸੀ ਅਤੇ ਦਿਸ਼ਾ ਗੋਸਵਾਮੀ ਦਾ ਸ਼ੁਕਰੀਆ। ਬਿੱਲੂ ਸੂਦ ਸਾਹਿਬ ਪਹੁੰਚ ਗਏ ਜੀ ਸਾਡੇ ਕੋਲ, ਅਤੇ ਬਿੱਲੂ ਸੂਦ, ਸੁਨੀਤਾ ਸੂਦ, ਆਸ਼ੀਸ਼ ਸੂਦ, ਚਾਂਦਨੀ, ਵਿਸ਼ਵਜੀਤ, ਮੰਡੀ ਕੇਸਰੀ ਸਿੰਘਪੁਰ ਤੋਂ ਸ਼ੁਕਰੀਆ ਜੀ। ਪਿੰਡ ਘਮੰਡੀਆ ਤੋਂ ਜਗਦੀਸ਼ ਢੋਕੀਆ, ਪ੍ਰਮਿਲਾ ਢੋਕੀਆ, ਜੋਤੀ, ਸਰਿਤਾ, ਤਮੰਨਾ, ਸਚਿਨ, ਵਿਸ਼ਨੂੰ, ਸ਼ਿਵਮ ਢੋਕੀਆ ਕਹਿੰਦੇ ਜੀ ਨਮਸਕਾਰ। ਜਸਵੀਰ ਸਿੰਘ ਜੀ ਨਮਸਕਾਰ ਜੀ, ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਅਤੇ ਹਾਕਮ ਸੂਫੀ ਦਾ ਗੀਤ ਸੁਣਾ ਦੋ। ਸੁਣ ਗੀਤ ਵੀ ਸੁਣਾਉਂਦੇ ਹਾਂ ਤੁਹਾਨੂੰ, ਗੀਤ ਦੇ ਨਾਲ ਨਾਲ ਤੁਹਾਨੂੰ ਗੱਲਬਾਤ ਵੀ ਜ਼ਰੂਰੀ ਹੈ ਦੋਸਤੋ, ਔਰ ਇਹ ਗੱਲਬਾਤ ਵੀ ਬਿਲਕੁਲ ਸਹੀ ਹੈ ਦੋਸਤੋ ਕਿ ਅਸੀਂ ਜਿਹੜੇ ਗੀਤਾਂ ਦੇ ਅੰਦਰ ਜਿਹੜਾ ਪਿਆਰ ਮੁਹੱਬਤ ਥੋੜ੍ਹਾ ਛਿਪਿਆ ਹੁੰਦਾ ਨਾ, ਅਤੇ ਇਹ ਸਾਡੇ ਨਾਲ ਉਹ ਚੱਲਦਾ ਹੈ, ਉਸ ਉਮੀਦ ਉਸ ਪਾਵਰ ਨਾਲ ਅਸੀਂ ਚੱਲਦੇ ਹਾਂ। ਖੈਰ ਗੀਤ ਤੁਹਾਨੂੰ ਸੁਣਵਾ ਦਿੰਦੇ, ਫਿਰ ਗੱਲਬਾਤ ਹੋਰ ਕਰਦੇ ਹਾਂ।

जी हाँ दोस्तों, दलजीत दोसांझ दी आवाज़ विच तुसी सुनिया है रेडियो गीत। दोस्तों ये भी कारण है जी, असी 90 साल पूरे कर रहे हैं इस रेडियो दी मार्फत थोड़े नाल। वो प्यार मुहब्बत पूरा हो रहा है दोस्तों, जिहड़ी एक दोस्ती है 90 सालां दी वो असी निभा रहे हैं। खैर दोस्तों, हुण असी व्हाट्सएप ते मैसेज फेर शुरू कर दें। प्रोग्राम मिट्टी दी खुशबू पेश करदे आर जे जसवीर सिंह जी ਨੂੰ ਸਾਡੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਾਂ ਕਹਿੰਦੇ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਸਾਨੂੰ ਅਸੀਂ ਬਰਾਬਰ ਸੁਣਦੇ ਹਾਂ ਅਤੇ ਬੜਾ ਚੰਗਾ ਲੱਗਦਾ। ਅਤੇ ਆਕਾਸ਼ਵਾਣੀ ਦੇ 50 ਨਹੀਂ ਦੋਸਤੋ, ਪੂਰੇ 90 ਸਾਲ ਅਤੇ ਬਹੁਤ ਬਹੁਤ ਮੁਬਾਰਕਾਂ। ਬਿਲਕੁਲ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਦੋਸਤੋ ਇਹ ਤੁਹਾਡੇ ਤੋਂ ਬਗੈਰ ਕੰਮ ਨਹੀਂ ਹੋ ਸਕਦਾ। ਇਹ ਲਿਖ ਕੇ ਭੇਜਿਆ ਜੀ ਹਨੁਮਾਨਗੜ੍ਹ ਟਾਊਨ ਤੋਂ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਦਾ। ਖੈਰ, ਹਨੁਮਾਨਗੜ੍ਹ ਟਾਊਨ ਤੋਂ ਅਗਲਾ ਮੈਸੇਜ ਸੁਲਤਾਨ ਸਿੰਘ ਤਰੜ, ਕ੍ਰਿਸ਼ਨ ਮੁਕੇਸ਼, ਰਾਮਚੰਦਰ, ਕਵਿਤਾ ਚੌਧਰੀ, ਕਪਿਲ ਦੇਵ ਤਰੜ ਅਤੇ ਕੋਈ ਵੀ ਕਹਿੰਦੇ ਗੀਤ ਸੁਣਾ ਦਿਉ। ਫਿਲਮੀ ਗੀਤਾਂ ਦਾ ਇਹ ਪ੍ਰੋਗਰਾਮ ਨਹੀਂ ਹੈ ਦੋਸਤੋ, ਇਹ ਪੰਜਾਬੀ ਪ੍ਰੋਗਰਾਮ ਹੈ। ਤੁਸੀਂ ਥੋੜ੍ਹਾ ਜਿਹਾ ਇਹ ਪ੍ਰੋਗਰਾਮ ਦੇ ਅੰਦਰ ਕਾਪੀ ਪੇਸਟ ਵਾਲੀ ਜਿਹੜੀ ਆਦਤ ਹੈ ਜੀ, ਹੁਣ ਤੁਸੀਂ ਬਦਲ ਦਿਉ। ਹੁਣ ਵਟਸਐਪ 'ਤੇ ਮੈਸੇਜ ਹੈ। ਖੈਰ, ਬਹਿਰਵਾਲਾ ਖੁਰਦ ਸਿਰਸਾ ਤੋਂ ਬਲਵੰਤ ਜਾਖੜ, ਮਮਤਾ ਜਾਖੜ, ਪ੍ਰਿਆ ਨੈਨ ਜਾਖੜ, ਹਿਮਾਨੀ ਜਾਖੜ, ਸ਼ਿਵਮ ਜਾਖੜ ਅਤੇ ਕੋਈ ਵੀ ਕਹਿੰਦੇ ਗੀਤ ਸੁਣਾ ਦਿਉ, ਸੁਣਵਾ ਦਾਂਗੇ ਦੋਸਤੋ। ਅਤੇ ਬਕਸਰ ਹਸਿਆਰ ਤੋਂ, ਬਕਸਰ ਬਿਹਾਰ ਤੋਂ ਇਹ ਸਾਨੂੰ ਵਟਸਐਪ ਮੈਸੇਜ ਮਿਲਿਆ। ਸਫਰਉਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ, ਅਸਲਮ ਅੰਸਾਰੀ, ਅਕਰਮ ਅੰਸਾਰੀ ਅਤੇ ਅਲਤਾਫ ਅੰਸਾਰੀ। ਡੁਮਰਾਵ ਬਿਹਾਰ ਤੋਂ ਡਬਲਯੂ ਅੰਸਾਰੀ, ਸੋਨਮ ਅਦੀਵਾ ਅਤੇ ਵਸੀਮ ਅੰਸਾਰੀ। ਅਤੇ ਬਕਸਰ ਤੋਂ ਸਾਡੇ ਦੋਸਤ ਨੇ ਆਸਮਾ ਖਾਤੂਨ, ਆਫਤਾਬ, ਮਹਿਤਾਬ, ਮਿਰਾਜ ਅਤੇ ਕੱਲੂ ਅਤੇ ਮੱਲੂ ਅੰਸਾਰੀ। ਅਤੇ ਜਨਕ

ਸਹਾਰਨਪੁਰ ਤੋਂ ਜੌਨ ਡਕੋਸਟਾ, ਰੋਜੀ ਡਕੋਸਟਾ, ਪਰਲ ਡਕੋਸਟਾ, ਵਿਲਮ ਵਿਲਸ ਡਕੋਸਟਾ ਦਾ ਇਹ ਜਿਹੜਾ ਮੈਸੇਜ ਪਹੁੰਚ ਗਿਆ ਪਿੰਡ ਖਾਰੀਆਂ ਢਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਸਤਵੀਰ ਸਿੰਘ ਬਿਜਰਾਣੀਆ, ਦਵਿੰਦਰ ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜੂ, ਨਵਾਂ ਬਿਜਰਾਣੀਆ ਦਾ ਵੀ ਇਹ ਸਾਡੇ ਕੋਲ ਮੇਲ ਪਹੁੰਚਿਆ। ਅਤੇ ਅਗਲਾ ਮੇਲ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ, ਅਤੇ ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਇਹਨਾਂ ਦਾ ਖਤ ਵੀ ਪਹੁੰਚ ਗਿਆ, ਤੁਹਾਡਾ ਮੇਲ ਵੀ, ਤੁਸੀਂ ਇਹ ਕਹਿੰਦੇ ਜੀ ਵਟਸਐਪ ਮੈਸੇਜ ਵੀ ਪਾਤਾ ਜੀ, ਸ਼ੁਕਰੀਆ ਜੀ। ਅਤੇ ਪਿੰਡ ਨਿਓਲਾ ਰਾਮਪੁਰ ਤੋਂ ਸੁਰਿੰਦਰ ਡੀਡਨ, ਸਕੀਲਾ ਡੀਡਨ, ਸੰਦੀਪ ਅਨਵਰ ਅਤੇ ਅੱਕੂ ਬਾਵਰਾ, ਅਤੇ ਕਹਿੰਦਾ ਕੋਈ ਵੀ ਗੀਤ ਸੁਣਾ ਤਾਂ ਸੁਣਵਾ ਦਾਂਗੇ ਜੀ। ਅਤੇ ਸਾਡੇ ਸਾਥੀ ਨੇ ਜੀ ਬਹੁਤ ਹੀ ਦੋ ਵਾਰੀ ਪ੍ਰੋਗਰਾਮ 'ਚ ਸਾਨੂੰ ਮੇਲ ਪਾ ਆਪਣੇ ਮੈਸੇਜ ਪਾ ਰਹੇ ਹਾਂ। ਦੋਸਤੋ ਦੋ ਵਾਰੀ ਮੈਸੇਜ ਨਾ ਪਾਓ ਕਿਉਂਕਿ ਹੋਰਾਂ ਦਾ ਵੀ ਨੰਬਰ ਆਉਣਾ। ਅਤੇ ਆਹ ਵਟਸਐਪ ਮੈਸੇਜ ਪਹੁੰਚਿਆ ਜੀ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ 'ਚ, ਆਦਨੇ ਜਸਵੀਰ ਸਿੰਘ ਜੀ, ਸਾਡੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਕਹਿੰਦੇ ਗੀਤ ਸਾਨੂੰ ਜ਼ਰੂਰ ਸੁਣਾ, ਜ਼ਰੂਰ ਸੁਣਵਾ ਦੇਣੇ, ਅਤੇ ਲਿਖ ਕੇ ਭੇਜ ਦੇ। ਪਿੰਡ ਜਾਖੋਜ ਰਾਜਸਥਾਨ ਤੋਂ ਸ਼ੰਭੂ ਦਲ ਖਟਕ, ਵਿਮਲਾ ਦੇਵੀ, ਅਮਰਜੀਤ ਖਟਕ, ਸੁੰਦਰ ਲਾਲ ਖਟਕ, ਯੋਗੇਸ਼ ਕੁਮਾਰ ਖਟਕ, ਦੀਪ ਕੁਮਾਰ ਖਟਕ ਅਤੇ ਕੁਮਾਰੀ ਪੂਜਾ ਖਟਕ ਦਾ। ਅਤੇ ਆਹ ਮੇਲ ਪਹੁੰਚਿਆ ਜੀ ਪਿੰਡ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਰਾਧੇਸ਼ਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ, ਸਚਿਨ ਸ਼ਰਮਾ ਦਾ। ਅਤੇ ਅਗਲਾ ਜਿਹੜਾ ਵਟਸਐਪ ਮੈਸੇਜ ਹੈ ਮਹਾਰਾਸ਼ਟਰ ਤੋਂ ਪਹੁੰਚਿਆ, ਪੀ ਐੱਸ ਨਵਾਨਕਰ, ਨਿਰਮਲਾ ਨਵਾਨਕਰ, ਵਿਸ਼ਾਲ, ਅਤੇ ਮਲਕਾਪੁਰ ਤੋਂ ਨਾਰਾਇਣ ਇੰਗਲੇ, ਰਾਜਕੁਮਾਰ ਖਰਚੇ, ਆਸ਼ੀਸ਼ ਮੋਹਰ ਕਰੇ। ਅਤੇ ਆਹ ਵਟਸਐਪ ਮੈਸੇਜ ਪਹੁੰਚ ਗਿਆ ਜੀ ਪ੍ਰੋਗਰਾਮ ਪ੍ਰਸਾਰਕ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਪਿੰਡ ਕਲਿਆਣ ਮਲਕਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਰਾਮਗੜੀਆ, ਅਤੇ ਪਰਮਿੰਦਰ, ਸਚਨੂਰ ਅਤੇ ਮਨਿੰਦਰ ਦਾ ਇਹ ਸਾਨੂੰ ਵਟਸਐਪ ਮੈਸੇਜ ਪਹੁੰਚ ਗਿਆ। ਅਤੇ ਬਠਿੰਡਾ ਰੋਡ ਮੰਡੀ ਡੱਬਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਤਾਨੀਆ ਨਾਰੰਗ ਦਾ ਵੀ ਸਾਡੇ ਕੋਲ ਵਟਸਐਪ ਮੈਸੇਜ ਪਹੁੰਚ ਗਿਆ ਜੀ। ਆਦਨੇ ਕਹਿੰਦੇ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਨਮਸਕਾਰ ਦੋਸਤੋ, ਸਤਿ ਸ਼੍ਰੀ ਅਕਾਲ। ਇਹ ਲਿਖ ਕੇ ਭੇਜ ਰਹੇ ਨੇ ਜੀ ਉਮੇਰ ਖੇੜ ਮਹਾਰਾਸ਼ਟਰ ਤੋਂ, ਅਭਿਜੀਤ ਗਵਾਨਕਰ, ਔਰ ਸਰਿਤਾ, ਪ੍ਰਣੀਤਾ, ਸਿਧਾਂਤ, ਅਰਜੁਨ, ਅਤੇ ਇਹਨਾਂ ਦੇ ਟੁੱਕ ਟੁੱਕ। ਅਤੇ ਨਾਗਪੁਰ ਤੋਂ ਇਹ ਵਟਸਐਪ ਮੈਸੇਜ ਪਹੁੰਚੇ, ਵਿਸ਼ਾਲੀ, ਸ਼ੈਲੇਸ਼ ਗਵਾਨਕਰ, ਸੁਨੀਤਾ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਪਰੀ ਇਹ ਪ੍ਰਿੰਸ, ਏਕਾਂਸ਼ ਗਵਾਨਕਰ, ਫਰਾਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪ੍ਰਵਿਸ਼ੇਂਦਰ ਕੁਮਾਰ ਡੂਡੀ। ਅਤੇ ਕਹਿੰਦੇ ਗੁਰਦਾਸਵਾਂ ਦਾ ਗੀਤ ਵੀ ਸੁਣਾ ਦਾਂਗੇ ਦੋਸਤੋ। ਅਤੇ ਕਹਿੰਦੇ ਜੀ ਅਗਲਾ ਜਿਹੜਾ ਵਟਸਐਪ ਮੈਸੇਜ ਹੈ ਜੀ ਪਹੁੰਚ ਗਿਆ ਜੀ ਸਾਡੇ ਕੋਲ, ਕਹਿੰਦੇ ਜਸਵੀਰ ਸਿੰਘ ਜੀ, ਹਾਰਦਿਕ ਅਭਿਨੰਦਨ, ਅਤੇ ਸਾਨੂੰ ਗੁਰਦਾਸਵਾਂ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਬਿਲਕੁਲ ਸੁਣਾਵਾਂਗੇ। ਲਿਖ ਕੇ ਭੇਜੇ ਜੀ ਅਨਾਰਕਲੀ ਬਾਜ਼ਾਰ, ਜਗਰਾਓ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵੇ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ, ਜੈਪਾਲ ਯਾਦਵ। ਅਤੇ ਆਹ ਵਟਸਐਪ ਮੈਸੇਜ ਪਹੁੰਚਿਆ ਜੀ ਟੀ ਬੀ ਮਾਰਕੀਟ, ਅਹਿਮਦਗੜ੍ਹ ਤੋਂ, ਮੰਡੀ ਪੰਜਾਬ ਮੋੜ, ਅਨਵਰ ਅੰਸਾਰੀ, ਰਵੀਨਾ, ਆਫੀਆ, ਜਾਵੇਦ ਅਖਤਰ, ਜਸਮੀਨ ਸਕੀਲਾ, ਸਨਾ ਸਮਾ, ਹੀਨਾ, ਰਾਜੀਆ ਸੁਲਤਾਨ, ਅਤੇ ਸੁਰਾਜ ਅੰਸਾਰੀ ਪਰਿਵਾਰ ਦੀ ਤਰਫੋਂ ਕਹਿੰਦੇ ਨਮਸਕਾਰ ਜੀ, ਪ੍ਰੋਗਰਾਮ ਚੱਲ ਰਿਹਾ, ਬਹੁਤ ਵਧੀਆ ਲੱਗ ਰਿਹਾ ਜੀ, ਆਵਾਜ਼ ਤੁਹਾਨੂੰ ਬਹੁਤ ਚੰਗੀ ਲੱਗਦੀ ਹੈ, ਸ਼ੁਕਰੀਆ ਦੋਸਤੋ, ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ। ਆਹ ਵਟਸਐਪ ਮੈਸੇਜ ਪਹੁੰਚਿਆ ਜੀ, ਕਹਿੰਦੇ ਜੀ ਆਦਰਣੀਏ ਪ੍ਰਸਾਰਕ ਜੀ, ਮਹੋਦਿਆ ਜੀ, ਆਪ ਜੀ ਨੂੰ ਸਾਡੇ ਵੱਲੋਂ ਪਿਆਰ ਭਰੀ ਆਦਾਬ ਨਮਸਕਾਰ, ਆਦਾਬ ਨਮਸਕਾਰ ਦੋਸਤੋ। ਕਹਿੰਦੇ ਜੀ ਸਾਡੇ, ਕਹਿੰਦੇ ਜੀ ਸਰ ਸਭ ਸਦਾ ਬਾਹਰ ਪੰਜਾਬੀ ਗੀਤ ਸਾਨੂੰ ਬਹੁਤ ਚੰਗੇ ਲੱਗਦੇ, ਸਾਨੂੰ ਸਾਡੇ ਇਸ ਜਿਹੜਾ ਮੈਸੇਜ ਨੂੰ ਸ਼ਾਮਿਲ ਕਰ ਲਓ। ਲਿਖਦੇ ਨੇ ਜੀ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਹਿਬ ਰਾਹੀ, ਮਹਿਰਾਜ ਜਾਨ, ਆਜ਼ਾਦ ਨਗਰ, ਹਰਿਦੁਆਰ, ਉੱਤਰਾਖੰਡ ਤੋਂ, ਨੋਹਰ ਤੋਂ ਰਾਕੇਸ਼, ਪ੍ਰਾਂਜਲ, ਮਧੂ, ਲਤਾ, ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕਹਿੰਦੇ ਜੀ ਗੀਤ ਸਾਨੂੰ ਸੁਣਾਉਂਦੇ ਤਾਂ ਬਿਲਕੁਲ ਸੁਣਾਉਂਦੇ, ਮੇਰਠ ਕੈਰੰਟ ਤੋਂ ਦਿਗਦੇਸ਼ ਚੰਦਰ, ਕਵਿਤਾ ਗੋੜ, ਕੋਈ ਕਹਿੰਦੇ ਸਦਾਕਾਰ, ਗੀਤ ਸੁਣਾ ਦਿਓ, ਬਿਲਕੁਲ ਸੁਣਾਉਂਦੇ। ਕਹਿੰਦੇ ਮੁਹੱਬਤ ਜਿੰਦਾਬਾਦ ਲਿਖ ਕੇ ਭੇਜਿਆ ਜੀ ਸਾਡੇ ਚੱਕ 15 PS ਸਰਵਜੀਤ ਸਿੰਘ ਜੋਸ਼ਨ ਨੇ, ਸਰਵਜੀਤ ਕੌਰ ਜੋਸ਼ਨ, ਗੁਰਮਨ ਮੈਲਬਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਜੋਸ਼ਨ, ਔਰ ਵੈਂਕੂਵਰ ਕਨਾਡਾ ਰੋਬਿਨ ਸਿੰਘ ਜੋਸ਼ਨ ਨੇ ਲਿਖ ਕੇ ਭੇਜਿਆ। ਸ਼ੁਕਰੀਆ ਜੀ ਜੋਸ਼ਨ ਸਾਹਿਬ, ਤੁਹਾਡਾ ਵਟਸਐਪ ਮੈਸੇਜ ਪਹੁੰਚ ਕੇ। ਪਿੰਡ ਖਾਰੀਆਂ, ਜ਼ਿਲ੍ਹਾ ਸਿਸਾ, ਹਰਿਆਣਾ ਤੋਂ ਪ੍ਰਤਾਪ ਜਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਹੈ। ਆ ਸ਼ਾਮਿਲ ਹੋਇਆ ਜੀ ਸਾਡੇ ਕੋਲ ਵਟਸਐਪ ਮੈਸੇਜ ਕਮ ਪਿੰਡ ਜਿਹੜਾ ਹੈ ਹਿੱਪਰ ਸੋਗਾ ਲਾਤੂਰ ਤੋਂ, ਉਸਮਾਨ ਸ਼ੇਖ ਫੌਜੀ, ਸਾਇਰਾ ਬਾਨੂ ਸ਼ੇਖ, ਬਾਬਾ ਸ਼ੇਖ, ਸਿਮਰ ਸ਼ੇਖ ਅਤੇ ਕਾਸ਼ਮਾ ਸ਼ੇਖ ਦਾ। ਅਤੇ ਆਹ ਪਹੁੰਚ ਗਿਆ ਜੀ ਗੁਜਰਾਤ ਤੋਂ ਵਟਸਐਪ ਮੈਸੇਜ, ਵੀਰ ਗਮ ਗਾਮ ਗੁਜਰਾਤ ਤੋਂ, ਅਤੇ ਲਿਖਣ ਵਾਲੇ ਜੀਤ ਭਾਵਸਾਰ, ਪਰਮੀਲਾ ਭਾਵਸਾਰ, ਭਾਵੇਸ਼ ਸੰਨੀ ਭਾਵਸਾਰ, ਅਤੇ ਜੈਸਲਮੇਰ ਤੋਂ ਮੇਲ ਖਤ ਜਿਹੜਾ ਇਹ ਮੈਸੇਜ ਪਾਇਆ ਜੀ ਵਿਕਾਸ ਜਾਖੜ, ਤੇਜ ਪ੍ਰਤਾਪ ਜਾਖੜ, ਕਮਲ ਬਾਵਲ, ਅਮਿਤ ਸ਼ਰਮਾ ਦਾ। ਗੰਜ ਟੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜਮਾ ਬੇਗਮ ਹਾਸ਼ਮੀ, ਅਤੇ ਮੋਜਤਾ ਹਾਸ਼ਮੀ, ਤੈਮੂਰ ਹਾਸ਼ਮੀ, ਮੋਕਲ ਕਰਨੀ। ਅਤੇ ਮਿੱਟੀ ਦੀ ਖੁਸ਼ਬੂ

ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਪਹੁੰਚਿਆ ਜੀ, ਅਮਰਪੁਰ ਵਾਲ ਜਾਲੂ ਖਾਟ ਜਗਦੀਸ਼ ਚੰਦਰ ਪ੍ਰਜਾਪਤੀ, ਵਿਮਲਾ ਪ੍ਰਜਾਪਤੀ, ਮੋਹਨ ਪ੍ਰਜਾਪਤੀ, ਅਤੇ ਅਗਲਾ ਮੈਸੇਜ ਪਹੁੰਚਿਆ ਜੀ, ਕਹਿੰਦੇ ਜੀ ਨਮਸਕਾਰ ਰਾਧੇ ਰਾਧੇ, ਫਾਜ਼ਿਲਕਾ ਪੰਜਾਬ ਖੇੜਾ ਪਰਿਵਾਰ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲੀ ਖੇੜਾ, ਟਿਵਾਂਸ਼ੂ ਖੇੜਾ ਅਤੇ ਵਾਨੀ ਖੇੜਾ ਔਰ ਆਰਬੀ ਖੇੜਾ, ਜੀਵਨ ਸਿੰਘ ਬੂਕ ਅਤੇ ਸਮਸਤ ਖੇੜਾ ਪਰਿਵਾਰ, ਕਹਿੰਦੇ ਜੀ ਗੀਤ ਸਾਨੂੰ ਜ਼ਰੂਰ ਸੁਣਵਾ ਦਿਓ ਜੀ, ਗੀਤ ਤੁਹਾਨੂੰ ਸੁਣਵਾ ਦੇਣਾ ਦੋਸਤੋ। ਅਤੇ ਗੀਤ ਦੇ ਨਾਲ ਨਾਲ ਦੋਸਤੋ ਅਸੀਂ ਇੱਕ ਬੇਨਤੀ ਕਰਾਂਗੇ ਕਿ ਤੁਸੀਂ ਪ੍ਰੋਗਰਾਮ ਜ਼ਰੂਰ ਸੁਣ ਰਹੇ ਹੋ, ਅਤੇ ਮਗਰ ਇੱਕ ਬੇਨਤੀ ਹੈ ਕਿ

ਕਿ ਅਸੀਂ ਆਪਣੇ ਤਰਫੋਂ ਗੀਤ ਤੁਹਾਡੇ ਵੱਲੋਂ ਵਧੀਆ ਗੀਤ ਲੈ ਕੇ ਆਉਂਦੇ ਹਾਂ ਅਤੇ ਗੀਤ ਅਸੀਂ ਸੁਣਵਾ ਦਿੰਦੇ ਹਾਂ ਤੁਹਾਨੂੰ ਅਤੇ ਆਹ ਸੁਣੋ ਦੋਸਤੋ ਇਹ ਗੀਤ।

ਅਤੇ ਸਾਨੂੰ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਬਹੁਤ ਸੋਹਣਾ ਲੱਗਦਾ, ਸ਼ੁਕਰੀਆ ਜੀ। ਅਤੇ ਗੁਰਦਾਸ ਮਾਨ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿਓ, ਸੁਣਵਾ ਦੇਣੇ ਆ ਜੀ। ਅਤੇ ਲਿਖਣ ਵਾਲੇ ਜੀ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਾਲਗਿਰੀ ਗੋਸਵਾਮੀ, ਹਿਮਲਤਾ ਹੀਨਾ ਹਰਸ਼ਿਤਾ ਖੁਸ਼ੀ ਗੋਸਵਾਮੀ ਦਾ ਪ੍ਰੋਗਰਾਮ ਕਹਿੰਦੇ ਮਿੱਟੀ ਦੀ ਖੁਸ਼ਬੂ। ਪ੍ਰਸਤੁਤ ਕਰਤਾ ਜੀ ਸ਼ੁਭਰਾਤਰੀ ਕਹਿੰਦੇ ਜੀ, ਸ਼ੁਭਰਾਤਰੀ ਤਾਂ ਹਜੇ ਨਹੀਂ ਦੋਸਤੋ, ਸਾਡੀ ਤਾਂ 11:10 'ਤੇ ਸ਼ਿਵਰਾਤਰੀ ਹੋਊਗੀ। ਅਤੇ ਸ਼ੁਭਰਾਤਰੀ ਦਾ ਜਿਹੜਾ ਅਭਿਨੰਦਨ ਹੈ ਤੁਹਾਡਾ ਸਵੀਕਾਰ ਕਰ ਲੈਂਦੇ ਹਾਂ। ਅਤੇ ਸਾਨੂੰ ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਕੋਟਵਾ ਨਾਰਾਇਣ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਅਤੇ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਰੋਸ਼ਨ ਰਾਏ, ਪ੍ਰਾਂਜਲ ਰਾਏ ਨੇ ਇਹ ਸਾਨੂੰ ਮੈਸੇਜ ਪਾਇਆ। ਆ ਮੈਸੇਜ ਪਹੁੰਚੇ ਜੀ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਚੱਕ 14 PS ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ, ਵਿਕਰ ਪ੍ਰਦੀਪ ਸਿੰਘ ਵੱਲੋਂ ਕਹਿੰਦੇ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਭਾਅ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਅਤੇ ਸਾਡਾ ਮੈਸੇਜ ਸ਼ਾਮਿਲ ਕਰੋ। ਬਿਲਕੁਲ, ਤੁਹਾਡਾ ਮੈਸੇਜ ਸ਼ਾਮਿਲ ਹੋ ਚੁੱਕਿਆ ਜੀ। ਅਤੇ ਡੱਬਾਲੀ ਤੋਂ ਇਹ ਮੈਸੇਜ ਪਹੁੰਚਿਆ ਜੀ ਬਸੰਤ ਸਿੰਘ ਚੰਦ ਦਾ, ਅਤੇ ਆਹ ਮੈਸੇਜ ਪਹੁੰਚਿਆ ਜੀ ਕਹਿੰਦੇ ਜਸਵੀਰ ਸਿੰਘ ਜੀ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਤੁਹਾਡੇ ਨਾਲ ਰਹਿੰਦੇ ਹਾਂ ਅਤੇ ਲਾਈਵ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ। ਅਤੇ ਚੱਕ 5 MD ਪਤਰੋੜਾ ਤੋਂ ਮੰਗਲ ਜਨਾਗਲ, ਸ਼੍ਰੀਮਤੀ ਰੋਸ਼ਨੀ ਜੰਗਾਲ ਜਨਾਗਲ, ਅੰਕੁਰ ਜਨਾਗਲ, ਇੰਦੂ ਅਤੇ ਸੁਨੀਲ ਜਗਾ ਜਨਾਗਲ ਦਾ, ਅਤੇ ਆਹ ਮੈਸੇਜ ਪਹੁੰਚਿਆ ਢਾਨੀ ਲਾਲ ਖਾਂ ਤੋਂ ਜਵੇਦ ਖਾਂ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਂ, ਅਤੇ ਕਹਿੰਦੇ ਮਿੱਟੀ ਦੀ ਖੁਸ਼ਬੂ ਸਾਨੂੰ ਬਹੁਤ ਚੰਗਾ ਲੱਗਦਾ, ਸਾਡੀ ਜਾਨ ਹੈ, ਅਤੇ ਸਾਨੂੰ ਗੀਤ ਜ਼ਰੂਰ ਸੁਣਵਾ ਦਿਓ ਚੰਗੀ ਆਵਾਜ਼ 'ਤੇ। ਬਿਲਕੁਲ ਸੁਣਾਵਾਂਗੇ ਜੀ। ਅਤੇ ਆਹ ਮੈਸੇਜ ਪਹੁੰਚਿਆ ਜੀ ਅਤੇ ਕਹਿੰਦੇ ਜੀ ਮਿੱਟੀ ਦੀ ਖੁਸ਼ਬੂ ਪੇਸ਼ ਕਰ ਰਹੇ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ। ਅਰਾਇਣ ਤੋਂ ਗੰਗਾਨਗਰ ਤੋਂ ਰੇ ਲਿਖਦੇ ਜੀ ਬਨਵਾਰੀ, ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ, ਜੈਪਾਲ, ਸਤਵਿੰਦਰ ਸਰਤਾਜ ਦੀ ਆਵਾਜ਼ 'ਚ ਗੀਤ ਸੁਣਨਾ ਚਾਹਿਆ, ਸੁਣਾ ਦਾਂਗੇ ਜੀ, ਪਰ ਥੋੜ੍ਹਾ ਮੈਸੇਜ ਜ਼ਰੂਰ ਲੈ ਲਈਏ। ਅਤੇ ਪਿੰਡ ਮਮਨਾ, ਜ਼ਿਲ੍ਹਾ ਹਮੀਰਪੁਰ, ਬੁਲੰਦਖੰਡ, ਉੱਤਰ ਪ੍ਰਦੇਸ਼ ਤੋਂ ਰਾਮ ਸ਼ਰਨ ਵਿਸ਼ਵਕਰਮਾ, ਸਾਹਿਲ, ਮੰਜੂ, ਰੰਜਨਾ, ਵੰਦਨਾ, ਪ੍ਰਿਯਨ, ਦਿਵਾਂਸ਼ੀ ਵਿਸ਼ਵਵਰਮਾ, ਚੱਕ 4 RWB ਤੋਂ ਮੁਖਰਾਮ ਜੀ, ਆਰਿਫ ਖਾਨ, ਇਯਾਨ ਖਾਨ, ਅਰਸ਼ਦ ਖਾਨ, ਅਰਮਾਨ ਖਾਨ, ਕਹਿੰਦੇ ਮਿੱਟੀ ਦੀ ਖੁਸ਼ਬੂ ਬਹੁਤ ਵਧੀਆ ਲੱਗਦਾ, ਸਾਡੀ ਜਾਨ ਹੈ, ਸ਼ੁਕਰੀਆ ਦੋਸਤੋ। ਅਤੇ ਆਹ ਮੈਸੇਜ ਪਹੁੰਚਿਆ ਜੀ ਪੰਜਾਬ ਦੀ ਖੁਸ਼ਬੂ ਇੱਕ ਉਮਦਾ ਪ੍ਰੋਗਰਾਮ, ਔਰ ਇਹੀ ਵਜ੍ਹਾ ਹੈ ਕਿ ਜੀ ਅਸੀਂ ਸੁਣਨਾ ਨਹੀਂ ਭੁੱਲਦੇ ਅਤੇ ਪੰਜਾਬੀ ਧਮਾਕੇਦਾਰ ਗੀਤ ਹੁੰਦੇ ਆ ਜੀ। ਇਹ ਲਿਖ ਕੇ ਭੇਜਿਆ ਜੀ ਗੰਜ ਡੁੰਡਵਾਰਾ ਤੋਂ ਸ਼ਮਸੁਲ, ਕਮਰ ਰਾਹੀ, ਸ਼ਾਹਿਨਾ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਖਾਨ ਅਤੇ ਕਲੀਮ ਅੰਸਾਰੀ ਦਾ। ਗਾਂਧੀਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜਲਾ ਰਾਠੌੜ, ਵਿਸ਼ਾ ਨਿਸ਼ਾ ਦਾ ਮੈਸੇਜ ਪਹੁੰਚ ਗਿਆ ਜੀ। ਰਾਮ ਸਿੰਘਪੁਰ ਤੋਂ ਅਸ਼ੋਕ ਬੱਬਰ, ਪਵਨ, ਰਾਜੇਸ਼, ਰਾਹੁਲ, ਅਜੇ ਅਤੇ ਮਨੂ ਦਾ ਵੀ ਮੈਸੇਜ ਪਹੁੰਚ ਗਿਆ। ਮਿੱਟੀ ਦੀ ਖੁਸ਼ਬੂ ਨਮਸਕਾਰ ਜੀ, ਨਮਸਕਾਰ ਜੀ। ਨੋਹਰ ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਤੋਂ ਨਰਿੰਦਰ ਸੁਥਾਰ, ਮਨੋਜ ਸੁਥਾਰ, ਹਿਮਾਂਸ਼ੂ ਸੁਥਾਰ, ਪਵਨ ਸੁਥਾਰ ਅਤੇ ਪਿੰਡ ਰਾਮਸਰਾ ਨੋਹਰ ਤੋਂ ਸਾਦਕ ਖਾਨ, ਹਨੀਫ ਖਾਨ, ਅਤੇ ਕਹਿੰਦੇ ਜੀ ਜਸਵੀਰ ਸਿੰਘ ਖੂਬਸੂਰਤੀ ਪ੍ਰਸਤੁਤੀ ਵਾਸਤੇ ਪ੍ਰੋਗਰਾਮ ਚੰਗਾ ਲੱਗਦਾ ਜੀ। ਅਤੇ ਹੰਸਰਾ ਸੰਸ ਜੀ ਆਵਾਜ਼ 'ਚ ਕੋਈ ਗੀਤ ਸੁਣਾਓ। ਬਿਲਕੁਲ ਗੀਤ ਸੁਣਾਵਾਂਗੇ ਦੋਸਤੋ, ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਅਤੇ ਆਹ ਮੈਸੇਜ ਪਹੁੰਚਿਆ ਸਿਧਾਰਥ ਨਗਰ, ਦਿਆਰਪੁਰ, ਭਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ, ਅਸ਼ੋਕ ਯੇਲੇ ਦਾ, ਅਤੇ ਅਮਰਗੜ੍ਹ, ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ ਅਤੇ ਗੁਰਨੂਨ ਮਾਨ, ਹਰਵਿੰਦਰ ਮਾਨ, ਕੁਲਵਿੰਦਰ ਕੌਰ ਮਾਨ, ਅਤੇ ਪਿੰਡ ਹੀਰਾਂ ਵਾਲੀ, ਫਾਜ਼ਿਲਕਾ, ਪੰਜਾਬ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰਣਵਾ, ਹੰਸਰਾਜ ਭਾਟੀਆ, ਮਨੀ ਰਾਮ, ਰਣਜੀਤ ਰਾਮ, ਕਰੋੜੀਵਾਲ, ਕਹਿੰਦੇ ਲਿਖ ਰਹੇ ਨੇ ਜੀ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਲਾਈਵ ਸੁਣ ਰਹੇ, ਪਿਛਲਾ ਪ੍ਰੋਗਰਾਮ ਸੁਣਿਆ ਦੁਰਗਾ ਰਾਮ ਜੀ ਨਾਇਕ ਜੀ ਦੀ ਆਵਾਜ਼ ਬਹੁਤ ਵਧੀਆ ਸੀ, ਸ਼ੁਕਰੀਆ ਜੀ। ਅੱਜ ਹੋ ਸਕੇ ਤਾਂ ਸਾਨੂੰ ਨਛੱਤਰ ਗਿੱਲ ਦੀ ਆਵਾਜ਼ 'ਚ ਗੀਤ ਜ਼ਰੂਰ ਸੁਣਵਾ ਦਿਓ। ਬਿਲਕੁਲ ਗੀਤ ਸੁਣਾਵਾਂਗੇ, ਪਰ ਦੋਸਤੋ ਥੋੜ੍ਹਾ ਜਿਹਾ ਮੈਸੇਜ ਦਾ ਜਿਹੜਾ ਵੇਟ ਕਰ ਰਹੇ ਦੋਸਤੋ ਉਹਨਾਂ ਤੱਕ ਪਹੁੰਚਾ ਦਈਏ। ਮੈਮ ਗੇਟ ਨਾਭਾ ਤੋਂ ਨਾਮ ਜਿਹੜੇ ਹੈਗੇ ਜੀ ਇਹਨਾਂ ਦੇ, ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਤ, ਗੀਤ, ਅਤੇ ਕਹਿੰਦੇ ਜੀ ਸਾਨੂੰ ਸਰਦੂਲ ਸਿਕੰਦਰ ਜੀ ਆਵਾਜ਼ ਸੁਣਨਾ, ਸੁਣਾਵਾਂਗੇ ਜੀ। ਅਤੇ ਸਾਡੇ ਸਾਥੀ ਨੇ ਜੀ ਇਹ ਦੁਬਾਰਾ ਫਿਰ ਪਾ ਤਾ ਜੀ ਇਹਨਾਂ ਨੇ ਮੈਸੇਜ, ਕੋਈ ਗੱਲ ਨਹੀਂ ਦੋਸਤੋ, ਪਿਆਰ ਮੁਹੱਬਤ, ਪਰ ਕੋਸ਼ਿਸ਼ ਕਰੋ ਇੱਕ ਵਾਰੀ ਮੈਸੇਜ ਪਾਓ। ਅਤੇ ਆ ਮੁਰਾਦਾਬਾਦ ਤੋਂ ਸ਼ੇਖ ਜਵਾਹਰ ਰਮਾਨ, ਸ਼ੇਖ ਅਤਾਰ ਰਮਾਨ, ਸ਼ੇਖ ਹਬੀਬੁਰ ਰਮਾਨ, ਅਤੇ ਇਹ ਮੈਨੂੰ ਲੱਗਦਾ ਜੀ ਚੌਪਾਲ ਦਾ ਮੈਸੇਜ ਕਾਪੀ ਪੇਸਟ ਕਰਕੇ ਰਮਾਨ ਸਾਹਿਬ ਨੇ, ਸ਼ੇਖ ਸਾਹਿਬ ਨੇ ਸਿੱਧਾ ਇੱਥੇ ਪੇਸਟ ਕਰਤਾ ਜੀ। ਪਰ ਦੋਸਤੋ ਐਸਾ ਕੰਮ ਨਾ ਕਰੋ, ਤੁਸੀਂ ਪ੍ਰੋਗਰਾਮ ਦੇ ਅੰਦਰ ਪੰਜਾਬੀ ਪ੍ਰੋਗਰਾਮ ਹੈ, ਤੁਸੀਂ ਉਹ 'ਚ ਰਾਜਸਥਾਨੀ ਗੀਤ ਸੁਣਨਾ ਚਾਹੋ, ਇਹ ਕਿਤੇ ਹੋ ਨਹੀਂ ਸਕਦਾ। ਖੈਰ ਤੁਸੀਂ ਸਾਡੀ ਇਸ ਗੱਲ ਨੂੰ ਸਮਝਦੇ ਹੋਗੇ, ਅਗਲੀ ਵਾਰ ਜਦੋਂ ਤੁਸੀਂ ਮੈਸੇਜ ਲਿਖੋਗੇ ਤਾਂ ਧਿਆਨ ਰੱਖੋਗੇ। ਸੈਕਟਰ 67 ਮੋਹਲੀ, ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਪਿੱਟਾ ਬਜਾਜ ਨੇ ਵੀ ਸਾਨੂੰ ਮੈਸੇਜ ਪਾਇਆ। ਸੈਕਟਰ 5 ਕੁੜੀ ਹਾਊਸੀ, ਹਾਊਸਿੰਗ ਬੋਰਡ, ਜੋਧਪੁਰ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਨੀ ਚੌਹਾਨ, ਕਲਪਿਤ ਚੌਹਾਨ, ਬੇਬੀ ਗਰਵੀ, ਬੇਬੀ ਬਾਏ ਹਿਮਾਸ਼,

ਅਤੇ ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਪੰਜਾਬ ਤੋਂ ਵਿਨੋਦ ਮੋਇਲ, ਸੀਮਾ ਲਕਸ਼ਿਤਾ ਯਾਸਿਕਾ ਅਤੇ ਵਿਦਿਆ ਦੇਵੀ ਅਤੇ ਸਾਰਾ ਮਾਇਲ ਪਰਿਵਾਰ ਪ੍ਰੋਗਰਾਮ ਗੀਤ ਸੁਣ ਰਿਹਾ ਜੀ। ਕਹਿੰਦੇ ਲਾਈਵ ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ, ਸ਼ੁਕਰੀਆ ਜੀ। ਇਹ ਸਤਿ ਸ਼੍ਰੀ ਅਕਾਲ ਲਿਖ ਕੇ ਭੇਜੀ ਦੁਰਗਾ ਭਾਅ ਜੀ ਨੂੰ, ਦੁਰਗਾ ਭਾਅ ਜੀ ਤੱਕ ਸਤਿ ਸ਼੍ਰੀ ਅਕਾਲ ਤੁਹਾਡੀ ਪਹੁੰਚ ਗਈ ਹੈ ਜੀ। ਪਿੰਡ ਜੈਸਲਾ ਤੋਂ ਰਾਜਾ ਰਾਮ ਜਵਰ ਬਿਸ਼ਨੋਈ ਸਾਹਿਬ, ਬਿਲਕੁਲ ਅਸੀਂ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਕਰਦੇ। ਰਾਜਾ ਰਾਮ ਜਵਰ ਬਿਸ਼ਨੋਈ ਸਾਹਿਬ, ਦੁਰਗਾ ਰਾਮ ਜੀ ਤੱਕ ਤਾਂ ਪਹੁੰਚ ਗਈ ਹੈ, ਸਾਡੀ ਸਤਿ ਸ਼੍ਰੀ ਅਕਾਲ ਤੁਹਾਡੇ ਤੱਕ ਪਹੁੰਚ ਗਈ ਹੈ ਜੀ। ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਮਦਨ ਲਾਲ ਵਰਮਾ ਨੇ ਵੀ ਇਹ ਸਾਨੂੰ ਮੈਸੇਜ ਪਾਇਆ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀ, ਬਠਿੰਡਾ ਤੋਂ ਜੋੜਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਜੋੜਾ, ਦਪਿੰਦਰ, ਵਿਰੇਂਦਰ, ਕੁਲਦੀਪ, ਸ਼ੀਮੂ, ਅਤੇ ਕਹਿੰਦੇ ਕਿਸੇ ਵੀ ਗੀਤ ਸ਼ਾਮਿਲ ਕਰ ਲਓ। ਹੋ ਗਿਆ ਜੀ। ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਅਤੇ ਆਹਾ ਮੈਸੇਜ ਪਹੁੰਚਿਆ ਜੀ ਭੋਪਾਲਗੜ੍ਹ ਜ਼ਿਲ੍ਹਾ ਜੋਧਪੁਰ ਤੋਂ ਘਨਸ਼ਾਮ ਸਿੰਘ ਚੌਧਰੀ, ਅੰਕਿਤ ਸਿੰਘ ਚੌਧਰੀ, ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ ਅਤੇ ਬਲਵਜੀਤ ਗਿੱਲ ਕੈਨੇਡਾ ਤੋਂ। ਅਤੇ ਆਹ ਮੈਸੇਜ ਪਹੁੰਚਿਆ ਜੀ ਮਹਾਰਾਸ਼ਟਰ ਤੋਂ ਗਣੇਸ਼ ਲੋਂਢੇ, ਅਮਰਪਾਲ ਆਰਵ, ਅਤੇ ਸਾਡੇ ਸਾਥੀ ਲਿਖ ਕੇ ਭੇਜਿਆ ਜੀ ਕਿ ਮਿੱਟੀ ਦੀ ਖੁਸ਼ਬੂ ਬਹੁਤ ਚੰਗੀ ਲੱਗਦੀ ਹੈ ਜੀ। ਅਤੇ ਆਹ ਮੈਸੇਜ ਸਾਡੇ ਪਾਇਆ ਵੈਦ ਮਿੱਡਾ ਜੀ ਨੇ, ਅਤੇ ਪਾਇਆ ਜੀ ਇਹ ਢਾਣੀ ਲਾਲ ਖਾਂ, ਜਾਵੇਦ ਖਾਂ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਮਨੋ, ਵਿਨੋਦ ਖਾਂ, ਬਿਲਕੁਲ ਢਾਣੀ ਲਾਲ ਖਾਂ ਦੇ ਸਾਥੀਆਂ ਦਾ ਇਹ ਮੈਸੇਜ ਵੀ ਪਹੁੰਚ ਗਿਆ, ਹਾਜ਼ਰੀ ਲੱਗ ਗਈ ਹੈ ਜੀ। ਆਹ ਬਿਹਾਰ ਤੋਂ ਸਾਡੇ ਸਾਥੀ ਨੇ ਵਲੀ ਉੱਲਾਹ ਅੰਸਾਰੀ, ਅਸਮਾ ਨਾਜ ਅੰਸਾਰੀ, ਰਾਜ ਐਸ ਡੀ ਅੰਸਾਰੀ, ਰਾਜਵਲੀ ਅੰਸਾਰੀ ਅਤੇ ਫਾਤਮਾ ਨਾਜ ਅੰਸਾਰੀ, ਅਤੇ ਬੀਕਾਨੇਰ ਤੋਂ ਪਹੁੰਚ ਗਿਆ ਜੀ ਸਾਡੇ ਕੋਲ ਮੈਸੇਜ ਅਸ਼ੋਕ ਕੁਮਾਰ ਸ਼ਾਹੀ ਅਤੇ ਸੰਤੋਸ਼ ਸ਼ਾਹੀ, ਰਾਜਸ਼੍ਰੀ ਅਤੇ ਗੌਰਵ ਸ਼ਾਹੀ ਦਾ। ਅਤੇ ਆਹ ਮੈਸੇਜ ਪਹੁੰਚਿਆ ਜੀ ਵਿਜੇ ਪਾਟਿਲ ਮਹਾਰਾਸ਼ਟਰ ਜਲਾਣਾ ਤੋਂ, ਅਤੇ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਨਾ ਦਿਸ਼ਾਨੀ ਅਤੇ ਨਮਿਤ ਆਹੂਜਾ ਦਾ ਮੈਸੇਜ ਪਹੁੰਚ ਗਿਆ ਜੀ। ਅਤੇ ਕੁਰੋਆਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਵਰਮਾ, ਵਿਨੀਤ ਕੁਮਾਰ ਵਰਮਾ, ਸੋਨਮ ਵਰਮਾ ਦਾ ਵੀ ਸਾਡੇ ਕੋਲ ਮੈਸੇਜ ਪਹੁੰਚਿਆ। ਅਤੇ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ, ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਵਾ ਦਿਓ, ਸੁਣਵਾ ਦਾਂਗੇ ਜੀ, ਗੀਤ ਵੀ ਸੁਣਾ ਦਾਂਗੇ। ਇਹ ਲਿਖ ਕੇ ਭੇਜਿਆ ਜੀ ਬੰਬੂ ਗਨਵ ਲੱਖਾ ਹਾਕਮ ਸੀ, ਸ਼ੁਕਰੀਆ ਜੀ। ਉੱਤਨਵਗ ਦਿੱਲੀ ਤੋਂ ਬੋਧ ਰਾਜ ਖੋਰਵਾਲ, ਕਮਲਾ ਰਾਣੀ, ਗੀਤਕਾ ਖੋਰਵਾਲ ਅਤੇ ਭਾਨੂ ਪ੍ਰਕਾਸ਼ ਨੇ ਵੀ ਸਾਨੂੰ ਮੈਸੇਜ ਲਿਖ ਕੇ ਭੇਜਿਆ ਜੀ। ਅਤੇ ਮੈਸੇਜ ਸਾਡੇ ਕੋਲ ਬਹੁਤ ਪਹੁੰਚ ਰਿਹਾ ਜੀ। ਅਤੇ ਇੱਕ ਗੀਤ ਆਪਾਂ ਐਮੀ ਵਿਰਕ ਦੀ ਆਵਾਜ਼ 'ਚ ਸੁਣ ਲੈਂਦੇ, ਫਿਰ ਆਪਾਂ ਮੈਸੇਜ ਵੀ ਸੁਣਦੇ ਹਾਂ।

ਜੀ ਹਾਂ ਦੋਸਤੋ, ਮਿੰਨੀ ਕੁਫਰ ਲੈ ਦੂੰਗਾ, ਐਮੀ ਵਿਰਕ ਦੀ ਆਵਾਜ਼ ਤੁਸੀਂ ਗੀਤ ਸੁਣ ਰਹੇ ਹੋ ਅਤੇ ਗੀਤ ਚੱਲ ਰਿਹਾ ਦੋਸਤੋ, ਗੀਤ ਵੀ ਸੁਣਦੇ ਰਹੋ ਅਤੇ ਅਸੀਂ ਇਹ ਜਿਹੜੇ ਵਟਸਐਪ 'ਤੇ ਮੈਸੇਜ ਸਾਡੇ ਤੱਕ ਪਹੁੰਚੇ ਨੇ ਅਸੀਂ ਉਹਨੂੰ ਵੀ ਤੁਹਾਡੇ ਤੱਕ ਪਹੁੰਚਾ ਦਈਏ। ਆਹ ਮੈਸੇਜ ਪਹੁੰਚੇ ਜਲਾਲਪੁਰਾ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਤੋਂ, ਸ਼ਰਵਣ ਕੁਮਾਰ ਪ੍ਰਜਾਪਤੀ, ਸ਼ਿਵਮ ਆਰਿਆਨ, ਲਵਿਸ਼ ਮੁਨੇਸ਼ ਦੇਵੀ ਪ੍ਰਜਾਪਤੀ, ਅਤੇ ਆਹ ਸਾਡੇ ਨਹਿਰੂ ਚੌਕ ਪੇਠਨ ਤੋਂ, ਅਤੇ ਸੁਰੇਸ਼ ਜਾਗਵ, ਅਨੀਤਾ, ਆਰਤੀ, ਪ੍ਰਸਾਦ, ਸੋਨਲ, ਬੇਬੀ ਸੀਆ। ਅਤੇ ਆਹ ਮੈਸੇਜ

ਸਾਡੇ ਸਾਥੀਆਂ ਨੇ ਬੜਾ ਲਾਈਨ ਲਾ ਕੇ ਭੇਜਿਆ ਜੀ। ਇਹ ਮੈਸੇਜ ਤੁਹਾਡੇ ਸਿਰਫ ਫਰਮਾਇਸ਼ੀ ਵਾਸਤੇ ਹੈ ਦੋਸਤੋ, ਦੂਸਰੇ ਮੈਸੇਜ ਕੋਈ ਵੀ ਇਸ 'ਚ ਨਾ ਪਾਓ। ਅਤੇ ਆਹ ਮੈਸੇਜ ਪਹੁੰਚਿਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਦੇ ਵਿੱਚ ਤੁਸੀਂ ਸਾਨੂੰ ਸੁਰਿੰਦਰ ਕੌਰ ਜੀ ਦਾ ਗੀਤ ਸੁਣਵਾਉਂਦੇ, ਬਿਲਕੁਲ ਸੁਣਵਾਂਗੇ। ਮਹਾਰਾਸ਼ਟਰ ਤੋਂ ਲਿਖਦੇ ਜੀ ਕਮਲ ਸਾਹਨੀ, ਪ੍ਰਿੰਕੀ ਸਾਹਨੀ, ਅਫਸਲ ਮਲਿਕ, ਸੰਦੀਪ ਮੱਕੜ, ਝਾਰਖੰਡ ਤੋਂ ਨਿੱਪੀ ਸਾਹਨੀ, ਸੁਨੀਤਾ ਸਾਹਨੀ ਦਾ। ਅਤੇ ਮੈਸੇਜ ਪਹੁੰਚਿਆ ਜੀ ਰਘਵੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ ਬਾਨੂ, ਅਲੀਜਾ ਨਾਇਬ ਅਤੇ ਲੱਡੂ ਦਾ। ਅਤੇ ਆਹ ਮੈਸੇਜ ਪਹੁੰਚੇ ਮਾਣਯੋਗ ਦੋਸਤ ਜਸਵੀਰ ਸਿੰਘ ਜੀ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਟਾਈਮ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਲਾਈਵ ਸੁਣ ਰਹੇ ਹਨ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਹਾਡੀ ਪਹੁੰਚ ਗਈ। ਕਹਿੰਦੇ ਸਾਰੇ ਖੁਸ਼ ਰਹਿਣ ਅਤੇ ਤੰਦਰੁਸਤ ਰਹਿਣ, ਅਤੇ ਸਾਰੀ ਦੁਨੀਆ ਅਤੇ ਅਮਨ ਚੈਨ ਬਣਿਆ ਰਹੇ, ਇਹ ਦੁਆਵਾਂ ਬਹੁਤ ਜ਼ਰੂਰੀ ਹੈ ਜੀ। ਅਤੇ ਕਹਿੰਦੇ ਜਸਵੀਰ ਸਿੰਘ ਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਅਤੇ ਮਾਖਿਓ ਮਿੱਠੀ ਆਵਾਜ਼ ਦਾ ਜਵਾਬ ਨਹੀਂ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਸ਼ੁਕਰੀਆ ਦੋਸਤੋ। ਅਤੇ ਦੋ ਲਾਈਨਾਂ ਸਪੈਸ਼ਲ ਤੁਹਾਡੇ ਵਾਸਤੇ ਭੇਜੀਆਂ, ਜਿਵੇਂ ਕਿ ਕਹਿੰਦੇ ਕਿ ਤੇਰਾ ਨਾਮ ਲੇਕਰ ਮਰਨੇ ਕੇ ਬਾਅਦ ਵੀ ਯਹੀ ਕਾਮ ਹੋਗਾ, ਕਫਨ ਉਠਾ ਕਰ ਦੇਖ ਲੈਣਾ ਜਸਵੀਰ ਸਿੰਘ ਜੀ, ਜ਼ੁਬਾਨ ਪਰ ਸਿਰਫ ਆਪਕਾ ਹੀ ਨਾਮ ਹੋਗਾ। ਸ਼ੁਕਰੀਆ ਜੀ। ਇਹ ਪਿਆਰ ਭਰੀ ਲੈਣਾ, ਪਿਆਰ 'ਚ ਡੁੱਬ ਕੇ ਲੈਣਾ ਲਿਖ ਕੇ ਭੇਜ ਰਹੇ ਨੇ ਜੀ, ਪਿੰਡ ਡਾਕਣਾ, ਨਿਮਨਾਬਾਦ ਨੇੜੇ ਤੋਂ, ਸਫੀਦਾ ਤੋਂ, ਮੰਡੀ ਜ਼ਿਲ੍ਹਾ ਜੀਂਦ, ਹਰਿਆਣਾ ਤੋਂ, ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ, ਅਤੇ ਧੰਨਵਾਦ ਕਹਿੰਦੇ ਹਾਂ ਜੀ। ਕਿਸੇ ਵੀ ਗੀਤ ਸ਼ਾਮਿਲ ਕਰ ਲਿਓ, ਸ਼ਾਮਿਲ ਹੋ ਜਾਏਗਾ ਜੀ ਤੁਹਾਡਾ ਮੈਸੇਜ। ਗਵਾਲੀਅਰ ਤੋਂ ਸੁਰੇਸ਼ ਖੰਨਾ, ਪੱਪੀ, ਕਿਰਨ ਖੰਨਾ, ਲਵੇ ਆਰਫ, ਮੇਘਾ, ਸਾਕਸ਼ੀ, ਆਸ਼ੀਸ਼, ਅਨੁਜ, ਵਿਸ਼ੂ ਛੋਟੂ ਅਤੇ ਪੱਪੀ ਖੁਰਾਣਾ ਦਾ ਵੀ ਇਹ ਮੈਸੇਜ ਸਾਡੇ ਕੋਲ ਪਹੁੰਚਿਆ। ਤਹਿਸੀਲ ਡੱਬਵਾਲੀ ਤੋਂ ਇਹ ਸਾਡੇ ਕੋਲ ਮੈਸੇਜ ਪਹੁੰਚਿਆ। ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ ਸੋਨੂੰ ਰਜਨੀ, ਅਤੇ ਕਹਿੰਦੇ ਮਿੱਟੀ ਦੀ ਖੁਸ਼ਬੂ ਬਹੁਤ ਪਸੰਦ ਪਸੰਦ ਆਉਂਦਾ ਜੀ। ਸ਼ੁਕਰੀਆ ਜੀ। ਆਹ ਸਾਡੇ ਕੋਲ ਮੈਸੇਜ ਪਹੁੰਚਿਆ ਜੀ, ਪਿੰਡ ਨਾਈਵਾਲਾ, ਤਹਿਸੀਲ ਟਿੱਬੀ, ਜ਼ਿਲ੍ਹਾ ਹਨੂੰਮਾਨਗੜ੍ਹ ਤੋਂ। ਕਹਿੰਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸਾਨੂੰ ਬਹੁਤ ਚੰਗਾ ਲੱਗਦਾ। ਅਤੇ ਲਿਖਣ ਵਾਲੇ ਜੀ ਗੌਰਵ ਕੰਡਿਆਰਾ, ਮਨੂ ਕੰਡਿਆਰਾ, ਰਾਣਾ ਸਿੰਘ ਕੰਡਿਆਰਾ, ਲੱਡੂ, ਅਰਸ਼ਿਵ ਭਾਟੀਆ, ਨਵਨੀਤ ਘਾਰੂ, ਦਿਵਾਂਸ਼ ਧਾਰੀਵਾਲ ਦਾ। ਅਤੇ ਸਤਿ ਸ਼੍ਰੀ ਅਕਾਲ ਜੀ, ਲਿਖਦੇ ਜੀ ਕੀ ਹਾਲ ਹੈ ਤੁਹਾਡਾ, ਬਹੁਤ ਵਧੀਆ ਜੀ ਅਸੀਂ, ਅਤੇ ਸਾਡਾ ਵਧੀਆ ਜੀ, ਅਤੇ ਸਾਨੂੰ ਗੁਰਦਾਸ ਮਾਨ ਦੀ ਆਵਾਜ਼ ਗੀਤ ਸੁਣਾ ਦਿਉ, ਅਤੇ ਦੱਸਿਓ ਕਿ ਤੁਸੀਂ ਖੁਸ਼ੀ ਹੋ ਗਈ, ਅਤੇ ਬੜਾ ਰੱਬ ਰਾਜੀ, ਰੱਬ ਰਾਖਾ। ਅਤੇ ਬਿਲਕੁਲ ਦੋਸਤੋ, ਇਹ ਲਿਖਿਆ ਜੀ ਅਨਿਲ ਕਵਿਤਾ, ਗੌਰਵ ਮਾਨਸੀ, ਅਰੋੜਾ, ਗਾਂਧੀ ਮਾਰਗ, ਨਿਊ ਦਿੱਲੀ, ਮੋਤੀ ਨਗਰ ਏਰੀਆ ਤੋਂ। ਸ਼ੁਕਰੀਆ ਦੋਸਤੋ। ਇਹ ਮੇਲ, ਇਹ ਖੱਤ, ਇਹ ਆਵਾਜ਼, ਇਹ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ। ਕਾਰਜਕ੍ਰਮ ਕਹਿੰਦੇ ਜੀ ਮਿੱਟੀ ਦੀ ਖੁਸ਼ਬੂ ਸਾਨੂੰ ਪਹਿਲੀ ਵਾਰ ਸ਼ਾਮਿਲ ਹੋ ਰਹੇ ਹੈ ਜੀ, ਤੁਹਾਡੀ ਪਹਿਲੀ ਵਾਰ ਇਸ ਮੈਸੇਜ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਕਹਿੰਦੇ ਜੀ ਆਪਕਾ ਕਾਰਜਕ੍ਰਮ ਬੜਾ ਸੋਹਣਾ ਸੁਣਦੇ ਹਾਂ, ਅਤੇ ਲੇਕਿਨ ਪਤਾ ਨਹੀਂ ਸੀ ਸਾਨੂੰ ਇਸ ਪ੍ਰੋਗਰਾਮ ਦਾ ਸ਼ਾਮਿਲ ਕਿਵੇਂ ਹੋ ਪਾਈਏ, ਅਤੇ ਕੱਲ੍ਹ ਪਤਾ ਚੱਲਿਆ ਤਾਂ ਇਸ ਪ੍ਰੋਗਰਾਮ ਸ਼ਾਮਿਲ ਕਿਵੇਂ ਹੋਣਾ, ਅਤੇ ਮੈਸੇਜ ਦੇ ਜ਼ਰੀਏ ਸ਼ਾਮਿਲ ਹੋ ਸਕਦੇ ਹਾਂ। ਅਤੇ ਆਕਾਸ਼ਵਾਣੀ ਸੂਰਤਗੜ੍ਹ ਕੋਟਨ ਸਿਟੀ ਚੈਨਲ 'ਤੇ ਅਸੀਂ ਰੋਜ਼ ਪ੍ਰੋਗਰਾਮ ਸੁਣਦੇ ਹਾਂ, ਚੰਗਾ ਲੱਗਦਾ। ਅਤੇ ਪ੍ਰੋਗਰਾਮ ਸੁਣਨ ਲਈ ਮੋਬਾਈਲ ਐਪ ਦੇ ਜ਼ਰੀਏ ਅਸੀਂ ਪ੍ਰੋਗਰਾਮ ਸੁਣਦੇ ਹਾਂ, ਅਤੇ ਟ੍ਰਾਂਜਿਸਟਰ ਦੇ ਜ਼ਰੀਏ ਸੁਣਦੇ ਹਾਂ, ਲੇਕਿਨ ਸੂਰਤਗੜ੍ਹ ਦਾ ਪ੍ਰਸਾਰਣ 10 ਵਜੇ ਤੋਂ ਬਾਅਦ ਮਿਲਦਾ ਨਹੀਂ ਹੈ, ਕਿਉਂਕਿ ਦੋਸਤੋ ਖੈਰ ਇਹ ਕੋਈ ਨੈਟਵਰਕਿੰਗ ਸਿਸਟਮ ਦਾ ਕੁਛ ਕਾਰਨ ਹੋ ਸਕਦਾ ਹੈ। ਅਤੇ ਸੁੰਦਰ ਪ੍ਰਸਾਰਣ ਵਾਸਤੇ ਬਹੁਤ ਬਹੁਤ ਧੰਨਵਾਦ। ਲਿਖ ਕੇ ਭੇਜੀ ਦਸ਼ਰਥ ਸੈਨ ਅਤੇ ਮੰਦਸੌਰ ਮਾਲਵਾ ਤੋਂ, ਇਹ ਮੱਧ ਪ੍ਰਦੇਸ਼ ਤੋਂ ਭੇਜ ਰਹੇ ਜੀ ਸੁਨੇਹਾ ਮੈਸੇਜ। ਸ਼ੁਕਰੀਆ ਜੀ ਤੁਹਾਡਾ ਦੋਸਤੋ, ਤੁਸੀਂ ਇਹ ਮੈਸੇਜ ਪਾਇਆ ਸਾਨੂੰ। ਅਤੇ ਆਹ ਮੈਸੇਜ ਸਾਡੇ ਸਾਥੀ ਵਟਸਐਪ 'ਤੇ ਲਿਖ ਕੇ ਭੇਜੇ, ਪਵਨ ਕਟਾਰੀਆ, ਸ਼ਾਲੂ ਕਟਾਰੀਆ, ਸਮੀਰ ਕਟਾਰੀਆ, ਸ਼੍ਰੀ ਕਰਨਪੁਰ ਤੋਂ। ਅਤੇ ਸਾਡੇ ਦੋਸਤ ਜਿਹੜੇ ਹੈ ਨੇ ਜੀ, ਇਹ ਉੱਤਰ ਪ੍ਰਦੇਸ਼ ਤੋਂ ਰਾਜੇਸ਼ ਕੁਮਾਰ ਵਰਮਾ, ਪ੍ਰੀਤੀ ਵਰਮਾ, ਕਾਰਤਿਕ ਆਰਿਆਨ ਵਰਮਾ, ਅਤੇ ਮਊ ਤੋਂ ਮੁੰਨਾ ਭਾਈ ਸਵਰਨਕਾਰ, ਪਿੰਕੀ ਆਰਿਆਨ ਕ੍ਰਿਸ਼ਨਾ ਅਤੇ ਪੀਹੂ ਸਵਰਨਕਾਰ ਦਾ ਵੀ ਸੁਨੇਹਾ ਸਾਡੇ ਤੱਕ ਪਹੁੰਚ ਗਿਆ ਜੀ। ਅਤੇ ਆਹ ਸੁਨੇਹਾ ਪਹੁੰਚਿਆ ਜੀ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ 'ਚ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾੜੀ, ਪਿੰਗਾ ਵਾਲੀ ਵਾਲਾ ਚੌਕ, ਗੁਰਿਆ, ਜਲੰਧਰ ਤੋਂ ਸਾਡੇ ਤੱਕ ਮੈਸੇਜ ਪਾਇਆ ਜੀ। ਸ਼ੁਕਰੀਆ ਦੋਸਤੋ, ਤੁਹਾਡਾ ਮੈਸੇਜ ਪਹੁੰਚ ਗਿਆ ਜੀ। ਉੱਤਰਾਖੰਡ ਤੋਂ ਰਿਆਸਤ ਹੁਸੈਨ ਸਿੱਦੀਕੀ, ਨਜ਼ਮਾ ਬੇਗਮ ਸਿੱਦੀਕੀ, ਰਿਆਤ ਰਿਫਾਕਤ, ਮੁਹੰਮਦ ਰਿਆਨ, ਸਮੀਰ ਪ੍ਰਵੀਨ ਅਤੇ ਮਾਹਿਰਾ ਨੂਰ ਦਾ ਵੀ ਮੈਸੇਜ ਸਾਡੇ ਤੱਕ ਪਹੁੰਚ ਗਿਆ ਜੀ। ਅਤੇ ਸ਼੍ਰੀ ਰਾਮਪੁਰ ਤੋਂ ਕੁੰਭਾਰ ਗਲੀ, ਅਸ਼ੋਕ, ਸਵਿਤਾ, ਅਨਿਕੇਤ, ਰੋਹਿਣੀ, ਰਿਸ਼ੀਕੇਸ਼, ਜਿਵਾਕਾ, ਅਤੇ ਪੂਨਾ ਵਾਲੇ ਪੂਨੇ ਤੋਂ ਅਜੇ ਸੋਨਵਨੇ, ਕ੍ਰਿਸ਼ਮਾ ਸੋਨਵਨੇ, ਅਵਿਕਾ, ਵਿਕਾਸ਼, ਵਿਕਾਸ਼ਾ, ਅਤੇ ਬਿਜਨੌਰ ਤੋਂ ਮੁਹੰਮਦ ਫਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਰਿਤਾ ਬੇਗਮ, ਨਸੀਰ ਪ੍ਰਵੀਨ, ਰੋਜੀ ਪ੍ਰਵੀਨ, ਬਿੱਟੂ ਭਈਆ, ਸਾਜਦਾ ਰਾਣੀ, ਹੀਨਾ ਕੋਸਰ, ਅਤੇ ਬਿੱਲੂ ਸੂਦ ਸਾਹਿਬ, ਫਿਰ

ਆਪਣੇ ਮੈਸੇਜ ਪਾ ਰਹੇ ਨੇ ਜੀ। ਸ਼ੁਕਰੀਆ, ਤੁਹਾਡਾ ਮੈਸੇਜ ਪਹਿਲਾਂ ਹੀ ਸ਼ਾਮਿਲ ਹੋ ਗਿਆ ਸੂਦ ਸਾਹਿਬ। ਅਤੇ ਪਹਿਲਗਾਮ ਕਸ਼ਮੀਰ ਤੋਂ ਪੀਰਜ਼ਾਦਾ ਮਿਰਾਜ ਉਦੀਨ, ਨਜ਼ਮਉਦੀਨ, ਕੈਸਰ ਉਦੀਨ ਵੀ ਸਾਨੂੰ ਸੁਨੇਹਾ ਭੇਜ ਰਹੇ ਨੇ ਜੀ। ਉੱਤਰਾਖੰਡ ਤੋਂ ਤੇਲੀਵਾਲਾ ਤੋਂ ਨਿਸਾਰ ਸਲਵਾਨੀ, ਨੁਸ਼ਾਦ ਸਲਵਾਨੀ, ਬੇਬੀ ਆਲੀਆ, ਆਯਾਨ ਬਾਬੂ ਨੇ ਵੀ ਸਾਨੂੰ ਸੁਨੇਹਾ ਭੇਜਿਆ। ਅਤੇ ਇਹ ਸੁਨੇਹਾ ਪਹੁੰਚਿਆ ਜੀ ਛੱਤੀਸਗੜ੍ਹ ਤੋਂ ਰਾਸ਼ਟਰਪਾਲ ਗਜਬੇ ਰਾਧਿਕਾ ਬੇਬੀ ਅਨੁਸ਼ਕਾ ਅਤੇ ਤਮੰਨਿਆ ਦਾ ਵੀ ਮੈਸੇਜ ਪਹੁੰਚਿਆ ਜੀ। ਆਹ ਮੈਸੇਜ ਪਹੁੰਚਿਆ ਜੀ ਮਿੱਟੀ ਦੀ ਖੁਸ਼ਬੂ, ਭਾਈ ਜਸਵੀਰ ਸਿੰਘ ਸਤਿ ਸ਼੍ਰੀ ਅਕਾਲ, 82 RB ਰਾਇਸੀ ਨਗਰ ਤੋਂ ਚੇਤਨ ਰਾਮ ਸਾਰਸਵਾ, ਅਤੇ ਬਾਂਸੁਰੀ ਵਾਦਕ ਪ੍ਰਦੀਪ ਸਾਰਸਵਾ, ਨੌਰੰਗਰਾਮ ਸਾਰਸਵਾ, ਜੋਤੀ ਸਾਰਸਵਾ, ਮਮਤਾ ਸਾਰਸਵਾ, ਨਾਨੂ ਦੇਵੀ ਸਾਰਸਵਾ, ਸੋਹਨ ਲਾਲ ਜਾਂਗੜ, ਪ੍ਰਵੀਨ ਸਰਾਵਗੀ, ਧਨਰਾਜ ਭਾਂਬੂ। ਅਤੇ ਕਹਿੰਦੇ ਜੀ ਗੁਰਦਾਸ ਮਾਨ ਦਾ ਕੋਈ ਗੀਤ ਸੁਣਾਉ, ਤਾਂ ਬਿਲਕੁਲ ਸੁਣਵਾਉਂਦੇ ਹਾਂ ਜੀ। ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ, ਕਿਉਂਕਿ ਪ੍ਰੋਗਰਾਮ 'ਚ ਅਸੀਂ ਜਿਹੜੇ ਵਟਸਐਪ ਮੈਸੇਜ ਹੈ ਅਸੀਂ ਲੈ ਲਈਏ। ਆਹ ਮੈਸੇਜ ਪਹੁੰਚਿਆ ਜੀ ਮਾਇਆਪੁਰੀ ਕਲੋਨੀ ਜ਼ਿਲ੍ਹਾ ਜਿਹਰੀ ਵਿਜੈਨਗਰ ਤੋਂ, ਹਨੂੰਮਾਨ ਤਿਵਾੜੀ, ਮੰਜੂਬਾਲਾ ਤਿਵਾੜੀ, ਦੀਕਸ਼ਾ ਤਿਵਾੜੀ। ਅਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ, ਤੁਸੀਂ ਪ੍ਰੋਗਰਾਮ ਇਸ ਤਰ੍ਹਾਂ ਸੁਣਦੇ ਰਹੋ। ਅਤੇ ਅਸੀਂ ਗੱਲ ਸੀ ਗੁਰਦਾਸ ਮਾਨ ਦੀ ਗੀਤ ਦੀ, ਅਤੇ ਗੁਰਦਾਸ ਮਾਨ ਦਾ ਗੀਤ ਤੁਹਾਨੂੰ ਅਸੀਂ ਸੁਣਵਾ ਦਿੰਦੇ ਹਾਂ, ਫਿਰ ਹੋਰ ਮੈਸੇਜ ਸ਼ਾਮਿਲ ਕਰਾਂਗੇ।

ਜੀ ਹਾਂ ਦੋਸਤੋ, ਗੁਰਦਾਸ ਮਾਨ ਦੀ ਆਵਾਜ਼ 'ਚ ਤੁਸੀਂ ਗੀਤ ਸੁਣ ਰਹੇ ਹੋ, ਇਸ਼ਕ ਦਾ ਗਿੜਤਾ। ਅਤੇ ਦੋਸਤੋ, ਇੱਕ ਗੀਤ ਵੀ ਚੱਲ ਰਿਹਾ, ਮਗਰ ਇੱਕ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ, ਚਾਰ ਲਾਈਨਾਂ ਲਿਖ ਕੇ ਭੇਜੀਆਂ ਨੇ। ਕਹਿੰਦੇ, ਧੀ ਭੈਣ ਅਤੇ ਮਾਂ ਹੈ ਔਰਤ, ਔਰਤ ਅਣਖ ਜ਼ਮੀਰ, ਔਰਤ ਬਣੇ ਸ਼ਿੰਗਾਰ ਘਰਾਂ ਦਾ ਹੀ, ਔਰਤ ਬਣੇ ਸ਼ਮਸ਼ੀਰ, ਮਾਈ ਭਾਗੋ ਝਾਂਸੀ ਸਨ ਔਰਤਾਂ, ਜੋ ਕਰਾ ਗਈਆਂ ਅੰਤ ਅਖੀਰ, ਔਰਤ ਚੰਡੀ ਔਰਤ ਸੀਤਾ, ਔਰਤ ਦੇ ਕਈ ਰੂਪ, ਔਰਤ ਮਨਾਵੇ ਰੁੱਸੇ ਰੱਬ ਨੂੰ ਅਤੇ ਮਨਾਵੇ ਪੀਰ, ਔਰਤ ਦੇ ਹੱਥ ਸਵਰਗ ਨਰਕ ਹੈ, ਔਰਤ ਖਿੱਚੀ ਲਕੀਰ, ਔਰਤ ਔਰਤ ਵਿੱਚ ਫਰਕ ਪੈ ਗਿਆ, ਨਾ ਦੇਖਣ ਪਿਓ ਤੈ ਨਾ ਵੀਰ, ਸਲਵਾਰ ਸੂਟ ਹੁਣ ਪਾਉਂਦੀ ਕੋਈ ਨਾ, ਪਾਵਨ ਤਨ ਤੇ ਲੀਰ, ਦੱਸ ਕੀ ਰੁਤਬਾ ਹੁਣ ਦਈਏ ਰੱਬਾ, ਅੱਖੋਂ ਡੁੱਲਦਾ ਨੀਰ।

ਦੋਸਤੋ ਪ੍ਰੋਗਰਾਮ ਦੇ ਅਸੀਂ ਇਸ ਟੈਕਨੀਕਲ ਜਿਹੜਾ ਸਟਾਫ ਹੈ ਸਾਡਾ ਇੰਜੀਨੀਅਰ ਉਹਨਾਂ ਨੂੰ ਅਸੀਂ ਰੂਬਰੂ ਕਰਾ ਦਿੰਦੇ ਹਾਂ ਤੁਹਾਡੇ ਤੱਕ। ਅੱਜ ਕੰਟਰੋਲ ਰੂਮ 'ਚ ਸਾਡੇ ਨਾਲ ਸਾਥੀ ਨੇ ਜਗਦੀਸ਼ ਚੰਦਰ ਕਰੋੜੀਵਾਲ ਅਤੇ ਚੇਤਰਾਮ, ਅਤੇ ਟਰਾਂਸਮੀਟਰ 'ਤੇ ਸਾਡੇ ਸਾਥੀ ਨੇ ਓਮ ਪ੍ਰਕਾਸ਼ ਰੋਲਨ, ਸੁਭਾਸ਼ ਚੰਦਰ ਟਾਕ ਅਤੇ ਦਵਿੰਦਰ ਰੋਕਣਾ। ਦੋਸਤੋ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ। ਤੁਸੀਂ ਕਰਨਾ ਇਹ ਹੈ ਕਿ ਵਟਸਐਪ ਦੇ ਅੰਦਰ ਸਾਡਾ ਲਿੰਕ ਹੈ ਔਰ ਤੁਸੀਂ ਉਹਨੂੰ ਜੁਆਇਨ ਕਰੋ, ਔਰ ਉਸ ਤੋਂ ਬਾਅਦ ਪ੍ਰੋਗਰਾਮ ਦੇ ਅੰਦਰ ਤੁਸੀਂ ਵਟਸਐਪ ਕਰਕੇ ਆਪਣਾ ਗੀਤ ਅਤੇ ਆਪਣਾ ਨਾਮ ਦੱਸ ਸਕਦੇ ਹੋ, ਤੁਸੀਂ ਕਿਹੜੇ ਪਿੰਡ ਤੋਂ ਕਿਹੜੀ ਥਾਂ ਤੋਂ ਬੋਲ ਰਹੇ ਹੋ ਜਾਂ ਲਿਖ ਰਹੇ ਹੋ। ਖੈਰ ਦੋਸਤੋ ਪ੍ਰੋਗਰਾਮ ਆਪਣੇ ਅਖੀਰੀ ਪੜਾਵ 'ਤੇ, ਇੱਕ ਗੀਤ ਆਪਾਂ ਹੋਰ ਸੁਣ ਲੈਂਦੇ ਹਾਂ।

ਦੋਸਤੋ, ਅੱਜ ਦਾ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਬਸ ਇੱਥੇ ਤੱਕ। ਹੁਣ ਆਪਣੇ ਦੋਸਤ ਜਸਵੀਰ ਸਿੰਘ ਨੂੰ ਦੇ ਦਿਓ ਆਗਿਆ। ਸਤਿ ਸ਼੍ਰੀ ਅਕਾਲ, ਸ਼ੱਬਾ ਖੈਰ।